ਤੇਲ ਬਰਕੋ ਬਣਾ ਹੋਏ ਗਿਆਨ ਕਾ ਬੱਦਾ ਮੰਦ ਹੈ ਗੁਰਬਿਨ ਗਿਆਨ ਨਾ ਹੋਏ ਪੌੜੀ ਪੜੇ ਹੋਏ ਗੁਨੇਗਾ।

ਨਾ ਖੁਦਾ ਲਵੇ ਨੀਲ ਵਸਲ ਕੱਪੜੇ ਪੈਰੇ ਤੁਰ ਖੜਮ ਲੱਗਿਆ ਚਾਰ ਬੇਦ ਹੁਚਿਆਰ ਪੜੇ ਗੁਣ ਚਾਰ ਚਾਰ ਪਾਓ ਭਗਤ ਕਾ ਨੇਚ ਸਦਾਏ ਤਉ ਨਾਨਕ ਮੁਖੰਤਰ ਪਾਏ ਪੌੜੀ ਸਾਗਰ ਟੋਵਾਰਿਆ ਜਿਤ ਮਿਲੇਖਨ ਸੰਭਾਲਿਆ।

ਥਿਆ ਜਰਦਕ ਸੁਦੇ ਜਾਇ ਮੈਲਾ ਪਹਿਲਾ ਪੜ ਪੁਤ ਸੁਨਿਆ ਬਾਦੋਂ ਸਿਲ ਪੂਚ ਬਲਮਾਂ ਮੁਖ ਝੂਠ ਪਪੁਕਨ ਸਾਰੰ ਤ੍ਰੈ ਪਾਲ ਤੇ ਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੋ ਤੋਤੇ ਬਸਤ੍ਰ ਕਪਾਟੰ ਜੇ ਜਾਣ ਬ੍ਰਹਮ ਕਰਮ ਸਫੁਕ ਨਿਚ ਕਰਮੰ ਕਹੋ ਨਾਨਕ ਨੇ ਚੋ ਧਿਆਵੈ ਬਿਨ ਸਾ ਗੁਰਬਾੜ ਨਾ ਪਾਵੇ ਪੌੜੇ ਕੱਪੜ ਰੂਪ ਸੁਹਾਵਣਾ ਛੱਡ ਦਿੰਦਰ ਚਾਵਣਾ ਮੰਤਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੇਵਨ ਭਾਵਦੇ ਰਾ ਭਿੜਕ ਗਏ ਚਾਵਣਾ ਨੰਗਾ ਦੋ ਚਾਲਿਆ ਤਾ ਦਿਸਾ ਖਰ ਡਰਾਵਣਾ ਕਰ ਗੁਣ ਪਛਤਾਵਣਾ।

0: ਨਾਇ ਮਨੀਏ ਪਤ ਉਪਜੈ ਸਲਾਹੀ ਸਾਸੂਤ
1: ਦਰਿੰਦਰ ਪਾਈਐ
0: ਤਗਨ ਪੂਟ ਪੂਤ ਮੈਲਾ ਪਹਿਲਾ ਤਗਨ ਇੰਦਰ ਤਗਨਾਰੀ ਭਲਕ ਥੁੱਕ ਪਵਨ ਦਾੜੀ ਤਗਨ ਪੈਰੀ ਤਗਨ ਜੇ ਵ ਤਗਨ ਖਿਵ ਤਗਾ ਪੇ ਬੱਤਾ ਵਟ ਤਗ ਵਰ ਕਤ ਲੈ ਪਹਾੜ ਕਰੇ ਵਿਆ ਕੜਕਾ ਸੁਰਾ ਸੁਣ ਖੁਲ ਕਵਿਡਾ ਪਰ ਅੰਦਾ ਨਾਉ ਸੁਜਾਨ ਪੋੜੀ ਸਾਹਿਬ ਦਿਆ

ਸੋਬਤ ਨਾ ਜਾਈ ਧੋਤੀ ਟਿਕਾ ਤੈ ਜਬ ਮਾਲੀ ਧਾਨ ਮਿਲੇ ਛਾ ਖਾਈ ਅੰਤਰ ਪੂਜਾ ਪੜਿਕ ਤੇ ਬਾ ਸੰਜਮ ਤੁਰਕਾ ਭਾਈ ਛੋਡੀ ਲੇ ਪਖੰਡਾ ਨਾਮ ਲਈਆ ਜਾਇ ਤਰੰਦਾ ਮਹਿਲਾ ਪਹਿਲਾ ਮਾਨਸ ਖਾਣੇ ਕਰੀ ਨਿਵਾ ਛੁਰੀ ਛੁਰੀ ਵਗਾਈ ਜੰਗਲ ਤਾਰ ਤਿੰਨ ਕਰ

ਇੱਕ ਚੌਂਕੜੀ ਕੌਰ ਉਪਰਾ ਬੈਠੀ ਕੁੜਿਆ ਮਤ ਪਿੱਟੈ ਵੇ ਮਤ ਪਿੱਟੈ ਸਾਡਾ ਫਿੱਟੈ ਤਨ ਫਿੱਟੈ ਫਿੜ ਕਰੇਣ ਮਨ ਜੁਠੈ ਚੁਲੀ ਪਰੇਣ ਕਉ ਨਾਨਕ ਸੱਚ ਧਿਆਈਐ ਹੋਵੇ ਤਾਂ ਸੱਚ ਪਏ ਪੁੜ ਚਿਤੇਂ

0: vai con Jackie Fatte, vai con Jackie Fatte, vai con Jackie Fatte.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਜਿਸ ਮੰਤਰ ਸੁਣਾਇਆ ਭਵ ਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੀ ਸਮਾਇ ਜਨਮ ਮਰਨ ਭਾਉ ਕਟਿਆ ਸੰਸਾਰ

ਜਨਮ ਮਰਨ ਵਿੱਚ ਦੁੱਖ ਸਮਾਇਆ, ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ੁਰਾ ਗੁਰਦੇਵ ਸਖਾ ਅਗਿਆਨ ਭੰਜਨ

ਤੀਨ ਸਮੇਂ ਸਿਮਰੰਤ ਨਾਨਕ ਰਾਮ ਦਮੋਦਰ ਮਾਧਵੈ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਾਮ ਦੀ ਨੂਰ ਅਰਸੋਂ ਕੁਰਸੋਂ ਚਟੀਐ

0: Infatti,
1: Satnam Vaheguru Sahib Ji, Ek Oankar Satnam.

ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾ ਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਭ ਬਿਖਮ ਨਦੀ ਜਾਏ ਤਰਨੀ ਤੁਦਿਆ ਗਏ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਡੰਡੋਤ ਵੰਦਨ ਅਨਕ ਵਾਰ ਸਰਵ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਗੁਰੂ ਸਾਹਿਬ ਜੀ ਅੱਜ ਦੇ ਸ਼ਬਦ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ

प्रति जो प्रेम है, परमेश्वर दे मिलाप दी जो एक अंदर तड़प है, सतगुरु गुरु महाराज जी अज दे इस शब्द दे राही कृपा करदे ने। अत प्रीतम मन मोहना घट सोहना प्राण अधारा राम। परमेश्वर अकाल पुरख वाहिगुरु जी जो मन नू मोह लैण वाले ने, हिरदे नू अंदरों सुंदर सोहना बनाउण वाले, और इस प्राण जिहड़े असीं सवास लै रहे हां इन्हां सवासां दा आसरा। अत प्रीतम जो सब तों वध प्यारा है, जिसनूं इह गल समझ दे विच आई जां परमेश्वर दे प्रति प्रेम भी है और परमेश्वर दे प्रति ज्ञान भी है, कि वह अत सुंदर भी है, वह प्राणा का सहारा भी है और मन नू मोह लैण वाला भी है। जिहड़ा हजे मोह माया दे जाल दे विच फसिया, उहदे मन नू इह त्रै गुणी माया ने मोहिया होया है। उदे लई ये संसार सुंदर है, सोहना है, उरो ये संसार नू ही अपना सहारा बना के चलदा है। पर जिदे अंदर प्रेमा भगती दा जाग लग गया, उनू फिर संसार नहीं संसार बनाउन वाला प्यारा लगदा है। जिहड़े संसारी दुनियावी लोग ने, यह दुनिया दे मायावी पदार्थां दे नाल प्रेम पाउंदे आ, और इन्हां नूं ये पदार्थ ही प्यारे लगदे ने। पर जिन्हां अंदर भगती दा जाग लग गया, जिहड़े परमेश्वर दे प्यारे ने, उन्हां नूं दाता नहीं उन्हां नूं दाता प्यारा लगदा है। दो अवस्थावां ने, एक भगत जनां दी अवस्था, एक संसारियां दी। संसारियां दी अवस्था की है? दात प्यारी विसरिया दा तारा, उन्हां नूं दाता ही जिहड़ियां ने ओह प्यारियां लगदियां ने, उन्हां दा प्रेम दातां दे नाल है, संसार दे नाल है। पर जिहड़े भगत जन हुंदे ने, उन्हां नूं दातां दे नाल नहीं दाते दे नाल प्रेम हुंदा है। उह इक्को ही अरदास करदे आ कि वाहिगुरू जी तेरे तो बगैर असीं की मंगीए, सब कुछ जिहड़ा उह नाशवंत है, ये दुनिया दे रंग एक दिन फिक्के पै जाण वाले ने, ये दुनिया दे रस जिहड़े अज मिठे लगदे आ एक दिन कौड़े हो जाणगे। इस वास्ते जिन्हां दे मन दे विच प्रभु प्रति प्रेम है, वो फिर ये बेनती करदे ने कि अत प्रीतम मन मोहना। प्रीतम इक्को ही है जिहड़ा साडे जीव आत्मा दा प्यारा है। शरीर करके असीं बाहरों इस्त्री पुरख हो सकते हैं, पर आत्मक तल दे उते असीं सारे इस्त्री रूप हाँ, ते साडा जिहड़ा प्रीतम प्यारा है वो एक ही है परमेश्वर। इस वास्ते वो जिहड़ा अत प्रीतम है मन मोहना, जिहड़ा मेरे मन नूं मोह लैण वाला।
ਵਾਲਾ ਹੈ, ਉਹਨੂੰ ਮੋਹਨ ਕਹਿੰਦੇ ਆ। ਮੋਹਨ ਦਾ ਅਰਥ ਹੁੰਦਾ ਜਿਹੜਾ ਮਨ ਨੂੰ ਮੋਹ ਲੈਣ ਵਾਲਾ। ਘੱਟ ਸੋਹਣਾ ਉਹ ਮੇਰੇ ਹਿਰਦੇ ਦੇ ਵਿੱਚ ਅਤ ਸੁੰਦਰ ਹੈ, ਜਾਂ ਮੇਰੇ ਹਿਰਦੇ ਰੂਪੀ ਘਰ ਨੂੰ ਸੋਹਣਾ ਕਰ ਦੇਣ ਵਾਲਾ ਹੈ। ਪ੍ਰਾਣ ਅਧਾਰਾ ਰਾਮ, ਉਹ ਪਰਮੇਸ਼ਵਰ ਮੇਰੇ ਪ੍ਰਾਣਾਂ ਦਾ ਆਧਾਰ, ਮਤਲਬ ਆਸਰਾ, ਉਹ ਮੇਰੇ ਪ੍ਰਾਣਾਂ ਦਾ, ਸਵਾਸਾਂ ਦਾ ਆਸਰਾ ਹੈ। ਸੁੰਦਰ ਸ਼ੋਭਾ ਲਾਲ ਗੋਪਾਲ ਦਿਆਲ ਕੀ, ਅਪਰੇ ਅਪਾਰਾ ਰਾਮ, ਜਿਹੜੀ ਮੇਰੇ ਮਾਲਕ ਦੀ ਸ਼ੋਭਾ ਹੈ ਉਹ ਵੀ ਅਤ ਸੁੰਦਰ ਹੈ। ਪਰਮੇਸ਼ਵਰ ਦੀ ਜਿਹੜੀ ਅਸੀਂ ਸ਼ੋਭਾ ਕਰਨੀ, ਉਹਦੀ ਉਸਤਤ, ਉਹਦੀ ਵਡਿਆਈ, ਉਹ ਜਿਸ ਤਰ੍ਹਾਂ ਦਾ ਹੈ ਉਹਦੀ ਸ਼ੋਭਾ ਵੀ ਉਸੇ ਤਰ੍ਹਾਂ ਹੈ। ਦੁਨੀਆਂ ਦੇ ਵਿੱਚ ਦੁਨੀਆਂ ਦੇ ਲੋਕਾਂ ਦੀ ਵਡਿਆਈ ਝੂਠੀ ਹੋ ਸਕਦੀ ਹੈ। ਇਨਸਾਨ ਦਾ ਜੀਵਨ ਹੈ ਕਿਸ ਤਰ੍ਹਾਂ ਦਾ, ਪਰ ਅਸੀਂ ਉਹਦਾ ਜੀਵਨ ਬਿਆਨ ਕਿਸ ਢੰਗ ਨਾਲ ਕਰ ਰਹੇ ਹਾਂ। ਉਹ ਜਿਸ ਤਰ੍ਹਾਂ ਉਹਦੀ ਵਡਿਆਈ ਕਰ ਰਹੇ ਹਾਂ, ਉਹ ਉਸ ਵਡਿਆਈ ਦੇ ਕਾਬਿਲ ਹੈ ਵੀ ਹੈ ਕਿ ਨਹੀਂ ਹੈ? ਸਿਰਫ ਅਸੀਂ ਦਿਖਾਵਾ ਕਰਨ ਵਾਸਤੇ ਝੂਠੀ ਵਡਿਆਈ ਕਰ ਰਹੇ ਹਾਂ, ਪਰ ਪਰਮੇਸ਼ਵਰ ਦੀ ਵਡਿਆਈ ਜਿਹੜੀ ਆ ਉਹ ਸੱਚੀ ਹੈ, ਕਿਉਂਕਿ ਉਹ ਜੈਸਾ ਹੈ ਉਹ ਵੈਸਾ ਹੀ ਹੈ। ਉਹਦੀ ਸ਼ੋਭਾ ਵੀ ਸੁੰਦਰ ਹੈ, ਕਿਉਂਕਿ ਉਹ ਲਾਲ ਅਤ ਸੁੰਦਰ, ਜਿਹਦੀ ਸ਼ੋਭਾ ਅਸੀਂ ਆਪਣੀ ਇੱਕ ਜ਼ੁਬਾਨ ਤੋਂ ਬਿਆਨ ਕਰ ਹੀ ਨਹੀਂ ਸਕਦੇ। ਗੋਪਾਲ ਜਿਹੜਾ ਸਾਰੇ ਜੀਆਂ ਦੀ ਪਾਲਣਾ ਕਰਨ ਵਾਲਾ ਹੈ, ਪ੍ਰਤਪਾਲਕ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ, ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਿਕ ਤੁਮਰੇ ਧਾਰੇ। ਉਹ ਗੋਪਾਲ ਹੈ, ਸਾਰੇ ਜੀਆਂ ਦੀ ਪਾਲਣਾ ਕਰਨ ਵਾਲਾ ਔਰ ਸਭਨਾ ਦੀ ਉਹ ਸੰਭਾਲ ਕਰਨ ਵਾਲਾ ਹੈ। ਦਿਆਲ, ਆਲ ਕਹਿੰਦੇ ਆ ਘਰ, ਜਿਹਦੇ ਘਰ ਵਿੱਚ ਹਰ ਵਕਤ ਦਇਆ ਹੀ ਦਇਆ ਹੈ, ਉਹ ਹਰ ਇੱਕ ਜੀਆਂ ਦੇ ਉੱਤੇ ਆਪਣੀ ਦਇਆ ਕਰਨ ਵਾਲਾ ਹੈ। ਅਸੀਂ ਜਦੋਂ ਅਰਦਾਸ ਕਰਨੀ ਹੈ ਨਾ, ਉਦੋਂ ਦੀਨ ਬਣ ਕੇ ਕਰਨੀ ਹੈ, ਕਿਉਂਕਿ ਉਹ ਦਿਆਲੂ ਹੈ, ਉਹਦੇ ਘਰ ਦੇ ਵਿੱਚ ਸਦਾ ਦਇਆ ਹੀ ਵਰਤਦੀ ਹੈ। ਅਸੀਂ ਜਦੋਂ ਅਰਦਾਸ ਕਰਨੀ, ਉਦੋਂ ਦੀਨ ਬਣ ਕੇ, ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤੀਆਰ ਕਿਆ ਕੀਜੈ। ਵਾਹਿਗੁਰੂ ਜੀ, ਮੇਰੇ ਵਰਗਾ ਦੀਨ ਕੋਈ ਨਹੀਂ ਔਰ ਤੁਹਾਡੇ ਵਰਗਾ ਦਿਆਲੂ ਕੋਈ ਨਹੀਂ। ਦੁਨੀਆਂ ਦੇ ਵਿੱਚ ਸਭ ਤੋਂ ਦੀਨ ਮੈਂ ਹਾਂ ਅਤੇ ਸਭ ਤੋਂ ਵੱਧ ਵੱਡਾ ਦਿਆਲੂ ਤੁਸੀਂ ਹੋ। ਉਹ ਦਇਆ ਦੇ ਘਰ ਵਿੱਚ ਰਹਿਣ ਵਾਲੇ, ਸਾਰਿਆਂ ਦੀ ਪਾਲਣਾ ਕਰਨ ਵਾਲੇ, ਅਤ ਸੁੰਦਰ, ਜਿਨ੍ਹਾਂ ਦੀ ਸ਼ੋਭਾ ਵੀ ਸੁੰਦਰ ਹੈ, ਅਪਰ ਅਪਾਰਾ ਰਾਮ, ਉਹ ਜਿਹੜਾ ਮੇਰੇ ਮਨ ਨੂੰ ਮੋਹ ਲੈਣ ਵਾਲਾ ਹੈ, ਜਿਹੜਾ ਮੇਰਾ ਪ੍ਰੀਤਮ ਪਿਆਰਾ ਹੈ, ਅਪਰ ਅਪਾਰਾ ਰਾਮ, ਉਹ ਪਰੇ ਤੋਂ ਵੀ ਪਰੇ ਹੈ, ਉਹਦਾ ਅੰਤ ਨਹੀਂ। ਸੁੰਦਰਤਾ ਨੂੰ ਬਿਆਨ ਕਰਕੇ ਅੰਤ ਨਹੀਂ ਪਾਇਆ ਜਾ ਸਕਦਾ, ਉਹਦੇ ਗੁਣ ਗਾ ਕੇ ਅੰਤ ਨਹੀਂ ਪਾਇਆ ਜਾ ਸਕਦਾ। ਜਿੰਨੇ ਵੀ ਅਸੀਂ ਗੁਣ ਗਾ ਲਵਾਂਗੇ, ਉਮਰ ਭਰ ਅਸੀਂ ਜਿੰਨੇ ਵੀ ਗੁਣ ਗਾ ਲਵਾਂਗੇ, ਉਹ ਥੋੜ੍ਹੇ ਨੇ, ਕਿਉਂਕਿ ਉਹਦੇ ਗੁਣਾਂ ਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ। ਸਾਡੇ ਕੋਲ ਤਾਂ ਇੱਕ ਜ਼ੁਬਾਨ ਹੈ, ਅਸੀਂ ਇੱਕ ਜ਼ੁਬਾਨ ਤੋਂ ਕਿੰਨੇ ਉਹਦੇ ਗੁਣ ਜਿਹੜੇ ਆ ਉਹ ਗਾ ਸਕਦੇ ਹਾਂ। ਪਰ ਜਿਨ੍ਹਾਂ ਦੇ ਕੋਲ ਕਈ ਕਈ ਮੁੱਖ ਜਿਹੜੇ ਨੇ, ਮੂੰਹ ਨੇ, ਕਈ ਜ਼ੁਬਾਨਾਂ ਨੇ, ਉਹ ਕਈ ਜ਼ੁਬਾਨਾਂ ਦੇ ਰਾਹੀਂ ਵੀ ਉਹਦੇ ਗੁਣ ਗਾਉਣ, ਤਾਂ ਵੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸ ਵਾਸਤੇ ਜਿਹਦਾ ਅੰਤ ਨਾ ਹੋਵੇ, ਉਹਦੇ ਬਾਰੇ ਫਿਰ ਇੱਕੋ ਹੀ ਗੱਲ ਹੁੰਦੀ ਹੈ, ਤੇਰੇ ਕਵਨ ਕਵਨ ਗੁਣ
ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ, ਨਿਧਾਨਾ ਤੁਮਰੀ ਮਹਿਮਾ, ਵਰਨ ਨਾ ਸਾਕੋ ਤੂੰ ਠਾਕੁਰ ਪੂਛ ਭਗਵਾਨਾ। ਹੇ ਵਾਹਿਗੁਰੂ ਜੀ, ਸ਼ੇਸ਼ ਨਾਗ ਤੇਰੋ ਮਰਮ ਨਾ ਜਾਣਾ। ਹੇ ਵਾਹਿਗੁਰੂ ਜੀ, ਜਿਹਦੇ ਅਨੰਤ ਮੂੰਹ ਨੇ ਔਰ ਅਨੰਤ ਜਿਹੜੀ ਆ ਉਹਦੀ ਰਸਨਾ ਜ਼ੁਬਾਨ, ਉਹਨੇ ਵੀ ਤੇਰਾ ਅੰਤ ਨਾ ਪਾਇਆ। ਉਹ ਜਿਹੜਾ ਪਰਮੇਸ਼ਵਰ ਅਤ ਪ੍ਰੀਤਮ ਹੈ, ਮਨ ਨੂੰ ਮੋਹ ਲੈਣ ਵਾਲਾ ਹੈ, ਜਿਹੜਾ ਹਿਰਦੇ ਘਰ ਦੇ ਵਿੱਚ ਅਤ ਸੁੰਦਰ ਹੈ, ਉਹ ਗੋਪਾਲ ਹੈ, ਦਿਆਲ ਹੈ, ਔਰ ਜਿਹਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ। ਗੁਰੂ ਅਰਜਨ ਦੇਵ

ਅਸਲ ਦੇ ਵਿੱਚ ਫਿਰ ਬੇਨਤੀ ਕਰਾਂ ਕਿ ਜਿਹਦੇ ਅੰਦਰ ਪ੍ਰਭੂ ਦੇ ਪ੍ਰਤੀ ਪ੍ਰੇਮ ਹੈ, ਪਰਮੇਸ਼ਵਰ ਦੇ ਪ੍ਰਤੀ, ਪ੍ਰਭੂ ਨੂੰ ਮਿਲਣ ਦੇ ਪ੍ਰਤੀ ਜਿਹਦੇ ਅੰਦਰ ਪ੍ਰੇਮ ਔਰ ਤੜਪ ਹੈ, ਉਹ ਇਹ ਬੇਨਤੀ ਪਿਆਰ ਦੇ ਵਿੱਚ ਭਿੱਜ ਕੇ ਕਰੇਗਾ ਗੁਰੂ ਮਹਾਰਾਜ ਜੀ ਦੇ ਸ਼ਬਦ ਦੇ ਰਾਹੀਂ। ਇਹ ਪਿਆਰ ਵਾਲਾ ਸ਼ਬਦ ਹੈ। ਅਤ ਪ੍ਰੀਤਮ ਮਨ ਮੋਹਨਾ ਘੱਟ ਸੋਹਣਾ ਪ੍ਰਾਣ ਅਧਾਰਾ ਰਾਮ ਸੁੰਦਰ ਸ਼ੋਭਾ ਲਾਲ ਗੋਪਾਲ ਦਿਆਲ ਕੀ ਅਪਰ ਅਪਾਰਾ ਰਾਮ ਗੋਪਾਲ ਦਿਆਲ ਗੋਬਿੰਦ ਲਾਲਨ ਮਿਲਹੋ ਕੰਤ ਨਿਮਾਣੀਆ। ਇਹ ਜਿਹੜੀ ਅੰਦਰ ਦੀ ਨਿਮਾਣੀ ਜਿੰਦ ਹੈ, ਕਿਉਂਕਿ ਉਹਨੇ ਮਿਲਣਾ ਨਿਮਾਣੀ ਜਿੰਦ ਨੂੰ ਹੀ ਹੈ, ਜਿਹਦੇ ਅੰਦਰ ਕਿਸੇ ਵੀ ਪ੍ਰਕਾਰ ਕਿਸੇ ਵੀ ਤਰ੍ਹਾਂ ਦਾ ਅਹੰਕਾਰ ਨਹੀਂ ਹੈ। ਕਿਉਂਕਿ ਜਿਹਦੇ ਅੰਦਰ ਮਾਣ ਅਹੰਕਾਰ ਭਰਿਆ ਉਹਨੂੰ ਕਦੇ ਪਰਮੇਸ਼ਵਰ ਦੀ ਪ੍ਰਾਪਤੀ ਨਹੀਂ ਹੋ ਸਕਦੀ, ਨਾ ਉਹ ਪਰਮੇਸ਼ਵਰ ਦੇ ਗੁਣ ਗਾ ਸਕਦਾ ਅਤੇ ਨਾ ਹੀ ਉਹਨੂੰ ਕਦੇ ਪਰਮੇਸ਼ਵਰ ਦੀ ਪ੍ਰਾਪਤੀ ਹੋ ਸਕਦੀ ਹੈ ਜਿਹਦੇ ਅੰਦਰ ਮਾਣ ਅਹੰਕਾਰ ਭਰਿਆ ਹੋਇਆ। ਜਿਹੜਾ ਅੰਦਰੋਂ ਜਿਸ ਦੇ ਅੰਦਰ ਜੀਵ ਇਸਤਰੀ ਨਿਮਾਣੀ ਹੋ ਕੇ ਬੇਨਤੀ ਕਰ ਰਹੀ ਹੈ ਵੀ ਮੇਰੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਮਾਣ ਅਹੰਕਾਰ ਨਹੀਂ ਹੈ, ਉਹਨੂੰ ਪਿਆਰੇ ਪਰਮੇਸ਼ਵਰ ਦੀ ਪ੍ਰਾਪਤੀ ਹੈ ਅਤੇ ਉਹਦਾ ਮਿਲਾਪ ਹੈ। ਅਸੀਂ ਰੋਜ਼ ਜਦੋਂ ਅਰਦਾਸ ਕਰਦੇ ਹਾਂ, ਅਰਦਾਸ ਦੇ ਅਖੀਰ ਦੇ ਵਿੱਚ ਬੇਨਤੀ ਕਰਨ ਤੋਂ ਪਹਿਲਾਂ ਅਸੀਂ ਇਹ ਆਖਦੇ ਹਾਂ, ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰੇ। ਇਹ ਕੇਵਲ ਪੜ੍ਹਨ ਵਾਸਤੇ ਨਹੀਂ ਹੈ, ਇਹਨੂੰ ਅਸੀਂ ਮਨ ਦੇ ਤਲ ਉੱਤੇ ਸਮਝ ਕੇ ਬੇਨਤੀ ਕਰਨੀ ਹੈ ਕਿ ਵਾਹਿਗੁਰੂ ਜੀ ਤੁਸੀਂ ਨਿਮਾਣਿਆਂ ਨੂੰ ਮਾਣ ਦੇਣ ਵਾਲੇ ਹੋ, ਤੁਸੀਂ ਨਿਆਸਰਿਆਂ ਨੂੰ ਆਸਰਾ ਦੇਣ ਵਾਲੇ ਹੋ। ਹਰ ਜੀਉ ਨਿਮਾਣਿਆ ਤੂੰ ਮਾਣ। ਇਹ ਵਾਹਿਗੁਰੂ ਤੁਸੀਂ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੇ ਹੋ, ਇਸ ਲਈ ਗੋਪਾਲ ਸਾਰੇ ਜੀਆਂ ਦੀ ਪਾਲਣਾ ਕਰਨ ਵਾਲੇ, ਦਇਆਲ ਦਇਆ ਦੇ ਘਰ ਵਿੱਚ ਰਹਿਣ ਵਾਲੇ, ਗੋਬਿੰਦ ਸਾਰੇ ਜੀਆਂ ਦੀ ਸੰਭਾਲ ਕਰਨ ਵਾਲੇ, ਲਾਲਨ ਅਤ ਸੁੰਦਰ ਪਿਆਰੇ ਜੀ ਮਿਲਹੋ ਕੰਤ ਨਿਮਾਣੀਆਂ। ਹੇ ਮੇਰੇ ਕੰਤ ਪਤੀ ਪਰਮੇਸ਼ਵਰ ਜੀ, ਇਸ ਨਿਮਾਣੀ ਜਿੰਦ ਨੂੰ ਮਿਲਣਾ ਕਰੋ, ਕਿਉਂਕਿ ਜੇ ਤੁਸੀਂ ਕਿਰਪਾ ਕਰੋਗੇ ਤਾਂ ਇਹ ਨਿਮਾਣੀ ਜਿੰਦ ਨੂੰ ਤੁਹਾਡਾ ਮਿਲਾਪ ਹੋ ਸਕਦਾ, ਤੁਹਾਡੀ ਕਿਰਪਾ ਤੋਂ ਬਿਨਾਂ ਨਹੀਂ। ਮੈਂ ਲੱਖ ਯਤਨ ਕਰ ਲਾਂ, ਕੋਸ਼ਿਸ਼ਾਂ ਕਰ ਲਾਂ, ਪਰ ਇਹ ਮੇਲ ਹੋਣਾ ਤੁਹਾਡੀ ਕਿਰਪਾ ਦੇ ਨਾਲ ਹੀ ਹੈ। ਅਸੀਂ ਜਦੋਂ ਵੀ ਮਹੀਨਾ ਤਬਦੀਲ ਹੁੰਦਾ ਜਾਂ ਜਿਹੜੇ ਪਾਠ ਨਿਤਨੇਮ ਤਾਂ ਕਰਦੇ ਹੀ ਕਰਦੇ ਆ, ਕਈਆਂ ਦਾ ਇਹ ਵੀ ਨਿਤਨੇਮ ਹੈ ਉਹ ਰੋਜ਼ਾਨਾ 12 ਮਾਹ ਦਾ ਪਾਠ ਵੀ ਕਰਦੇ ਨੇ, ਕਈਆਂ ਦਾ ਇਹ ਹੈ ਕਿ ਦੇਖੋ ਹਰ ਇੱਕ ਦੀ ਅਵਸਥਾ ਆਪਣੀ ਆਪਣੀ ਹੈ। ਕਿਸੇ ਨੇ ਮਹੀਨੇ ਬਾਅਦ ਆ ਕੇ ਇੱਕ ਸ਼ਬਦ ਸੁਣਨਾ ਹੁੰਦਾ 12 ਮਾਹ ਦੇ ਪਾਠ 'ਚੋਂ, ਸਾਰਾ ਮਹੀਨਾ ਮੁੜ ਕੇ ਉਹਨਾਂ ਨੂੰ 12 ਮਾਹ ਯਾਦ ਨਹੀਂ ਆਉਣਾ ਅਤੇ ਨਾ ਹੀ 12 ਮਾਹ ਦੇ ਪਾਠ ਵੱਲ ਧਿਆਨ ਜਾਣਾ, ਬਸ ਮਹੀਨੇ 'ਚ ਇੱਕ ਦਿਨ ਜਦੋਂ ਸੰਗਰਾਂਦ ਦਾ ਆਉਣਾ ਉਦੋਂ ਉਹਨਾਂ ਨੇ ਇੱਕ, ਉਹ ਵੀ ਇੱਕ ਸ਼ਬਦ 12 ਮਾਹਾਂ ਦੇ ਪਾਠ ਵਿੱਚੋਂ ਉਹਨਾਂ ਨੇ ਸੁਣਨਾ। ਪਰ ਕਈਆਂ ਦਾ ਨੇਮ ਐਸਾ ਹੈ ਕਿ ਉਹ ਰੋਜ਼ਾਨਾ ਹੀ 12 ਮਾਹ ਦਾ ਪਾਠ ਕਰਦੇ ਆ, ਰੋਜ਼ਾਨਾ ਨਿਤਨੇਮ ਤਾਂ ਆਪਣਾ ਕਰਦੇ ਹੀ ਕਰਦੇ ਆ, ਪਰ ਉਹਨਾਂ ਨੇ ਨਿਤਨੇਮ ਦੇ ਵਿੱਚ 12 ਮਾਹਾਂ ਦਾ ਪਾਠ ਵੀ ਸੰਪੂਰਨ ਰੋਜ਼ ਕਰਦੇ। ਐਸੇ ਵੀ ਰੂਹਾਂ ਬੈਠੀਆਂ ਨੇ ਨਾਮ ਦੀ ਕਮਾਈ ਵਾਲੀਆਂ ਅਤੇ ਉਹ ਰੋਜ਼ ਬੇਨਤੀ, ਹੁਣ ਜਿਹਨੇ ਰੋਜ਼ 12 ਮਾਹਾਂ ਦਾ ਪਾਠ ਕਰਨਾ ਉਹਨੇ ਰੋਜ਼ ਬੇਨਤੀ ਕਰਨੀ ਹੈ।
किरत कर्म के विछड़े कर कृपा, मिलो राम चार कुंट दह दिश भ्रमे थक आए प्रभ की शाम। हे वाहिगुरु, मैं थक हार के तेरी शरण दे विच आई हाँ। मेरे कंत, मेरे प्रीतम, मेरे प्यारे, मैं थां थां ते भटक के देख लिया, तेरी कृपा तो बिना ये मिलाप नहीं हो सकता। मैं जिन्ने मर्जी हार शिंगार कर ला, जिन्ना चिर अंदर सच्ची प्रीत नहीं बनती और कृपा नहीं होंदी, ये मिलाप हो ही नहीं सकता। तो ना ही मेरे अंदर धीरज आ सकता, टिका आ सकता। विसाख धीरन क्यों वाढ़िया, जिन्ना प्रेम बिछो, जिन्हों का अंदर भांडा प्रेम तो खाली है, उन्होंने धीरज किदा आएगा। ये मेरे ही अंदर खामिया ने, कमिया ने। जे ये परमेश्वर का मिलाप मनुखा जन्म विच आके भी उदे नाल प्रेम ना बनया, मनुखा देही विच आके, क्योंकि होर आपां जूना देख ही रहे हैं, वख वख जूना, कौन किनू सत संगत नसीब हुंदी है, किनू अमृत नसीब हुंदा है, सेवा सत संग, ये मनुखा जन्म दे विच दाता मिलियां ने सानू। पई प्राप्त मनुख देहरिया, गोविंद मिलन की एह तेरी बरिया, अवर काज तेरे किते ना काम, मिल साध संगत भज के। ये मनुखा जन्म दे हिस्से आया परमेश्वर दा मिलाप, ते जे इस जन्म विच भी उदे प्रति प्रेम ना पैदा होया, उन्हों मिलन दी तड़प ना होई, जां उदी प्राप्ति ना होई, फिर ये जन्म बिरथा चला जाना, बेअर्थ, फिर पता नहीं मुड़ के वारी मिलनी है कि नहीं मिलनी। असी बस इत्थे ही खुंझ गए हैं, इत्थे ही असी रस्ता भटक गए हैं। मैं मेरी दे विच ऐसे फस गए, बस मैं मेरी दी दौड़ लगी हुई है। इस मैं मेरी दी दौड़ दे विच असी परमेश्वर नू मिलना ही भुल गए। कई वारी ना बहुत जल्दी होवे, ते जल्दी जल्दी विच बंदा जिन्हों मिलना होवे उन्हों छड़ के अगां लंघ जांदा है, ते जदों अगे लंघ गया फिर उन्हों चेता आया भी मैं ते उत्थे रुक के मिलना सी, पर मैं ते जल्दी जल्दी जगह निकल गया। ये साड़ी जड़ी दौड़ लगी हुई है ना मैं मेरी दी, इस मैं मेरी विच असी परमेश्वर नू मिलना ही भुल गए, सतसंग करना भुल गए, अमृत वेला संभालना भुल गए, नितनेम भुल गए। ते जे इस जन्म च असी आ भुल गए, फिर साढ़े पल्ले है की है? जो साढ़े पल्ले है वो असी नाल लिजा कुछ नहीं सकते, फिर माण कहदा, हंकार कहदा। जिस दा असी माण कर रहे हैं, ये शरीर दा, शरीर नाल जुड़े हुए मायावी पदार्थां दा, ते अंदर दी जिंद नू पुछ के देखो ना, वो कहंदी मैं ते निमाणी हाँ, मैं कहदा माण करा। शरीर ने माण कीता है, पर मैं कहदा माण करा, क्योंकि एक दिन शरीर ने भी साथ छड़ देना है, ये भी मेरा साथी नहीं है। इसलिए निमाणी हो के परमेश्वर अगे बेनती है कि हे वाहिगुरु जी, तुसी कृपा करो। मैं अपने वल्लों जिन्ना मर्जी हार शिंगार धर्म दे कर्म कर लवां, पर तेरी कृपा तो बिना हे कंत जी मेल नहीं हो सकता। पा दोए भरम भुलाणिया, दूजे लगा हेत, लख शिंगार बनाया कारज नाहीं केत। इस वास्ते ये निमा जिदे अंदर प्रेम है परमेश्वर दे प्रति, ओ ए बेनती जिहड़ी आ हो रही है कि इस निमाणी जिंद नूं हे कंत जी मिलो, तुसी मिलो आके, तुसी कृपा करोगे ते तां ए जिहड़ा ए मेल हो सकदा है। होर कोई दूसरा तीसरा यतन नहीं जिहदे नाल मेल हो सके। इसलिए गोपाल दयाल गोबिंद लालन,
मिलो कंत निमहणिया। इस निमाणी जिंद नूं हे कंत जी।

ਨੀਂਦ ਨੇਤਰਾਂ ਵਿੱਚ ਨੀਂਦ ਨਹੀਂ ਹੈ। ਕਿਉਂ ਨਹੀਂ ਹੈ? ਕਿਉਂਕਿ ਨੈਣ ਤਰਸਦੇ ਨੇ ਤੇਰੇ ਦੀਦਾਰ ਵਾਸਤੇ, ਤੇਰੇ ਦਰਸ਼ਨਾਂ ਵਾਸਤੇ, ਕਿ ਕਿਹੜਾ ਪਲ ਆਵੇ ਮੇਰੀ ਜ਼ਿੰਦਗੀ ਵਿੱਚ ਅਤੇ ਮੈਂ ਉਹ ਤੇਰਾ ਦੀਦਾਰ ਹੋਵੇ ਅਤੇ ਮੈਂ ਦਰਸ ਪਰਸਣ, ਤੇਰੇ ਦਰਸ਼ਨਾਂ ਨੂੰ ਪਰਸਾਂ, ਤੇਰੇ ਦੀਦਾਰ ਕਰਾਂ। ਇਹ ਨਾ ਹੋਵੇ ਕਿ ਨੀਂਦ ਆ ਜਾਏ ਅਤੇ ਉੱਧਰੋਂ ਤੂੰ ਆਵੇਂ ਅਤੇ ਮੈਂ ਸੁੱਤਾ ਹੀ ਰਹਿ ਜਾਵਾਂ, ਸਮਾਂ ਮੇਰਾ ਬੇਅਰਥ ਚਲਾ ਜਾਏ। ਸ਼ਿਆਮ ਸੁੰਦਰ ਤਜ, ਨੀਂਦ ਕਿਉਂ ਆਈ? ਇਹ ਨੀਂਦ ਫਿਰ ਬਾਅਦ ਵਿੱਚ ਅਫਸੋਸ ਹੀ ਹੋਏਗਾ ਨਾ, ਬਾਅਦ ਵਿੱਚ ਬੰਦਾ ਅਫਸੋਸ ਹੀ ਕਰਦਾ। ਇਹ ਧਿਆਨ ਰੱਖਿਓ, ਸਾਰਿਆਂ ਨਾਲ ਇਹ ਵਾਪਰਦਾ। ਇੱਕ ਵਾਰ ਤਾਂ ਕੁਦਰਤੀ ਤੌਰ 'ਤੇ, ਚਲੋ ਅੱਜ ਸਾਡੀ ਗਿਰਾਵਟ ਹੈ, ਸਾਨੂੰ ਅਲਾਰਮ ਦਾ ਸਹਾਰਾ ਲੈਣਾ ਪੈਂਦਾ, ਪਰ ਪੰਛੀਆਂ ਨੂੰ ਤਾਂ ਨਹੀਂ ਲੈਣਾ ਪੈਂਦਾ। ਉਹਨਾਂ ਨੂੰ ਤਾਂ ਪਤਾ ਵੀ ਪੋਹ ਫੁੱਟਣ ਦਾ ਸਮਾਂ ਹੋ ਗਿਆ। ਬਹੁਤ ਐਸੀਆਂ ਪਿਆਰ ਵਾਲੀਆਂ ਰੂਹਾਂ ਨੇ ਜਿਨ੍ਹਾਂ ਨੇ ਅੱਜ ਤੱਕ ਅਲਾਰਮ ਲਗਾਇਆ ਹੀ ਨਹੀਂ ਹੈ, ਉਹ ਕੁਦਰਤੀ ਉਹਨਾਂ ਨੂੰ ਅੰਮ੍ਰਿਤ ਵੇਲੇ ਜਾਗ ਆ ਜਾਂਦੀ ਹੈ। ਉਹ ਕਹਿੰਦੇ ਅਸੀਂ ਕਦੇ ਨਹੀਂ ਅਲਾਰਮ ਲਾਇਆ, ਆਪੇ ਹੀ ਜਾਗ ਆ ਜਾਂਦੀ ਹੈ, ਜਗਾਉਣ ਵਾਲਾ ਜਗਾ ਦਿੰਦਾ। ਕਈ ਐਸੇ ਵੀ ਮਿਲਦੇ ਆ ਕਹਿੰਦੇ ਜਾਗ ਤਾਂ ਆਉਂਦੀ ਹੈ, ਉੱਠਦੇ ਵੀ ਹਾਂ, ਬੈਠਦੇ ਵੀ ਹਾਂ, ਫਿਰ ਸੌ ਜਾਂਦੇ ਹਾਂ ਵੀ ਚੱਲ ਦੋ ਘੜੀ ਹੋਰ ਸੌ ਲਈ, ਅਜੇ ਤਾਂ ਤਿੰਨ ਹੀ ਵੱਜੇ ਆ, ਕੋਈ ਨਹੀਂ ਚਾਰ ਵਜੇ ਉੱਠ ਲਾਂਗੇ, ਚਾਰ ਹੀ ਵੱਜੇ ਆ, ਪੰਜ ਵਜੇ ਉਹ ਪਤਾ ਲੱਗਦਾ, ਸੱਤ ਵੱਜ ਗਏ, ਪਤਾ ਲੱਗਾ ਅੱਠ ਵੱਜ ਗਏ, ਸੂਰਜ ਚੜ੍ਹ ਆਇਆ, ਫਿਰ ਉਦੋਂ ਕੀ ਹੁੰਦਾ? ਉਦੋਂ ਅਫਸੋਸ ਹੀ ਹੁੰਦਾ, ਬਸ ਕਿਉਂ ਸੌਂ ਗਿਆ, ਚੰਗਾ ਭਲਾ ਉੱਠਿਆ ਸੀ, ਚੰਗੀ ਭਲੀ ਅੱਖ ਖੁੱਲ੍ਹੀ ਸੀ, ਦੁਬਾਰਾ ਮੈਂ ਕਿਉਂ ਲੰਮਾ ਪੈ ਗਿਆ, ਕਿਉਂ ਸੌਂ ਗਿਆ? ਜੇ ਨਾ ਸੌਂਦਾ ਤਾਂ ਮੈਂ ਨਿਤਨੇਮ ਕਰ ਲੈਣਾ ਸੀ, ਇਸ਼ਨਾਨ ਹੋ ਜਾਣਾ ਸੀ। ਇਹ ਅਫਸੋਸ ਹੁੰਦਾ ਨਾ ਫਿਰ ਬਾਅਦ ਵਿੱਚ ਬੰਦੇ ਨੂੰ। ਇਸੇ ਤਰ੍ਹਾਂ ਸਿਆਮ ਸੁੰਦਰ ਤਜ, ਨੀਂਦ ਕਿਉਂ ਆਈ? ਇਹ ਮੈਨੂੰ ਨੀਂਦ ਕਿਉਂ ਆ ਗਈ ਉਸ ਪਿਆਰੇ ਨੂੰ ਭੁਲਾ ਕੇ? ਫਿਰ ਅਫਸੋਸ ਹੀ ਹੈ, ਕਿਉਂਕਿ ਸਮਾਂ ਜਿਹੜਾ ਹੱਥੋਂ ਲੰਘ ਗਿਆ ਉਹ ਮੁੜ ਕੇ ਵਾਪਸ ਤਾਂ ਨਹੀਂ ਆਉਣਾ। ਅਗਲਾ ਸਮਾਂ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ। ਅੱਜ ਜਿਹੜਾ ਸਮਾਂ ਲੰਘ ਗਿਆ ਇਹ ਮੁੜ ਕੇ ਨਹੀਂ ਮਿਲਣਾ, ਜਿੰਨਾ ਮਰਜ਼ੀ ਅਸੀਂ ਕੋਸ਼ਿਸ਼ ਕਰ ਲਈਏ ਇਹ ਵਕਤ ਮੁੜ ਕੇ ਨਹੀਂ ਮਿਲਣਾ। ਇਸ ਲਈ ਮਹਾਂ ਮੋਹਨੀ ਦੂਤਾਂ ਲਾਈ, ਫਿਰ ਖੋਜ ਕੀਤੀ, ਫਿਰ ਦੇਖਿਆ ਵੀ ਇਹ ਨੀਂਦ ਆ ਕਿਉਂ ਗਈ। ਉਹ ਜਿਹੜੇ ਦੂਤ ਛੱਡੇ ਸੀ ਨਾ ਮਾਇਆ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਦਾ ਕੰਮ ਹੀ ਇਹ ਸੀ ਕਿ ਜਦੋਂ ਤੁਸੀਂ ਪਰਮਾਤਮਾ ਨੂੰ ਯਾਦ ਕਰੋਗੇ, ਨਿਤਨੇਮ ਸਿਮਰਨ ਕਰੋਗੇ, ਉਦੋਂ ਇਹਨਾਂ ਨੇ ਜ਼ੋਰ ਪਾਉਣਾ ਨੀਂਦ ਦਾ ਵੀ ਤੁਸੀਂ ਜੁੜ ਹੀ ਨਾ ਸਕੋ। ਅਸੀਂ ਉਦੋਂ ਸੁਚੇਤ ਰਹਿਣਾ ਤਾਂ ਕਿ ਇਹ ਆਪਣਾ ਜ਼ੋਰ ਨਾ ਸਾਡੇ 'ਤੇ ਪਾ ਸਕਣ, ਕਿਉਂਕਿ ਜੇ ਇਹਨਾਂ ਨੇ ਜ਼ੋਰ ਪਾ ਦਿੱਤਾ ਫਿਰ ਤੁਹਾਡੇ ਕੋਲੋਂ ਨਿਤਨੇਮ ਨਹੀਂ ਆਉਣਾ, ਫਿਰ ਸਿਮਰਨ ਨਹੀਂ ਆਉਣਾ, ਫਿਰ ਸਤਸੰਗ ਨਹੀਂ ਹੈ, ਫਿਰ ਅੰਮ੍ਰਿਤ ਵੇਲਾ ਨਹੀਂ ਹੈ, ਫਿਰ ਉਸ ਪਿਆਰੇ ਦੀ ਯਾਦ ਵਿੱਚ ਜੁੜਨਾ ਬੜਾ ਔਖਾ ਹੋ ਜਾਣਾ। ਇਸ ਵਾਸਤੇ ਹੇ ਪਿਆਰੇ ਜੀ, ਨੈ ਨੀਂਦ ਰਹਿਣ ਵਿਹਾਣੀਆਂ, ਮੈਨੂੰ ਨੀਂਦ ਆ ਹੀ ਨਹੀਂ ਰਹੀ ਹੈ, ਕਿਉਂਕਿ ਅੰਦਰ ਤੇਰੇ ਨੈਣ ਜਿਹੜੇ ਆ ਤੇਰੇ ਦਰਸ਼ਨਾਂ ਲਈ ਉਹ ਪਿਆਸੇ ਹੋ ਕੇ ਉਡੀਕ ਰਹੇ ਆ, ਤੇਰੇ ਦਰਸ਼ਨ ਕਰਨ ਵਾਸਤੇ ਕਿ ਕਿਹੜਾ ਪਲ ਹੋਵੇ ਤੇ ਤੇਰੇ ਦੀਦਾਰ ਹੋ ਜਾਣ। ਨੈਣ ਤਰਸਨ, ਦਰਸ਼ ਪਰਸਨ, ਨੈ ਨੀਂਦ ਰਹਿਣ ਵਿਹਾਣੀਆ, ਗਿਆਨ ਅੰਜਨ ਨਾਮ ਬਿੰਜਨ, ਭਏ ਸਗਲ ਸ਼ਿੰਗਾਰਾ। ਸਤਿਗੁਰੂ ਨੂੰ ਮਿਲ ਕੇ ਮੈਂ ਆਪਣੀਆਂ ਅੱਖਾਂ ਦੇ ਵਿੱਚ ਗਿਆਨ ਦਾ ਸੁਰਮਾ ਪਵਾ ਲਿਆ। ਜਿੰਨਾ ਚਿਰ ਗਿਆਨ ਦਾ ਸੁਰਮਾ ਨਹੀਂ ਨਾ ਪਾਵਾਂਗੇ ਉਨਾ ਚਿਰ ਇਹ ਧੁੰਦਲਾਪਨ ਨਹੀਂ ਹਟਣਾ, ਇਹ ਅੰਧਲਾਪਨ ਨਹੀਂ ਦੂਰ ਹੋਣਾ, ਕਿਉਂਕਿ ਅਜੇ ਤੇ ਅੰਦਰੋਂ ਅੰਨੇ ਆ। ਮਾਫ ਕਰਨਾ ਹੀ ਸ਼ਬਦ ਵਰਤਿਆ, ਕਈ ਵਾਰ ਬੇਨਤੀ ਕੀਤੀ ਹੈ, ਇੱਥੇ ਆ ਕੇ ਕਬੂਲਣਾ ਪੈਣਾ ਹੈ ਸਾਰਿਆਂ ਨੂੰ, ਮੈਨੂੰ ਵੀ ਤੁਹਾਨੂੰ ਵੀ ਸਾਰਿਆਂ ਨੂੰ, ਵੀ ਮਹਾਰਾਜ ਜੀ ਬਾਹਰੋਂ ਅੱਖਾਂ 'ਤੇ ਕੰਮ ਕਰਦੀਆਂ ਪਰ ਅੰਦਰ ਦੀਆਂ ਨਹੀਂ ਕੰਮ ਕਰ ਰਹੀਆਂ, ਅੰਦਰ 'ਤੇ ਅਸੀਂ ਅੰਨੇ ਹੋਏ ਪਏ ਹਾਂ। ਮਾਇਆ ਧਾਰੀ ਅੱਤ ਅੰਨਾ ਬੋਲਾ, ਅੰਨਾ ਕਰ ਦਿੱਤਾ ਇਸ ਤ੍ਰੈ ਗੁਣੀ ਮਾਇਆ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ। ਇਸ ਲਈ ਹੁਣ ਪਤਾ ਲੱਗਾ ਵੀ ਅੰਦਰੋਂ ਦੀਦਾਰ ਕਿੱਦਾਂ ਹੋਣਗੇ, ਅੰਦਰ ਤੇ ਹਨੇਰਾ ਹੀ ਹਨੇਰਾ ਹੈ,
ਅੱਖਾਂ ਅੱਗੇ ਹਨੇਰਾ ਹੀ ਹਨੇਰਾ ਹੈ, ਜਿਵੇਂ ਅੰਧਲਾਪਨ ਹੋਵੇ ਨਾ, ਇੱਦਾਂ ਅੰਦਰ ਹੋਇਆ ਪਿਆ। ਹੁਣ ਤੁਸੀਂ ਗਿਆਨ ਦਾ ਸੁਰਮਾ ਪਾਓਗੇ ਤਾਂ ਗੱਲ ਬਣਨੀ ਹੈ। ਉਹਨਾਂ ਚਿਰ ਮੈਂ ਸੁਜਾਖਾ ਹੋ ਹੀ ਨਹੀਂ ਸਕਦਾ। ਹਮ ਅੰਦਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚੱਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੈ ਆਪਣ ਪਾਲੀ। ਇਹ ਮੜੀਆਂ 'ਤੇ ਜਾ ਕੇ ਨਹੀਂ ਅੱਖਾਂ ਨੂੰ ਰੋਸ਼ਨੀ ਮਿਲਣੀ, ਇਹ ਕਬਰਾਂ 'ਚ ਜਾ ਕੇ ਨਹੀਂ ਮਿਲਣੀ। ਇਹ ਸੁਰਮਾ ਤੁਹਾਨੂੰ ਨਾ ਦੇਹਧਾਰੀਆਂ ਕੋਲੋਂ ਮਿਲਣਾ, ਨਾ ਤੁਹਾਨੂੰ ਮੜੀਆਂ 'ਤੇ ਮਸਾਣਾ, ਨਾ ਸਿਆਣਿਆਂ, ਨਾ ਜੋਤਿਸ਼ੀਆਂ ਕੋਲੋਂ ਮਿਲਣਾ। ਆਹ ਜਿਹੜਾ ਅੱਖਾਂ 'ਚ ਸੁਰਮਾ ਪੈਣਾ, ਇਹ ਗੁਰੂ ਕੋਲ ਹੈ, ਗਿਆਨ ਦਾ ਸੁਰਮਾ। ਗਿਆਨ ਅੰਜਨ ਗੁਰ ਦੀਆ, ਅੰਜਨ ਕਹਿੰਦੇ ਸੁਰਮੇ ਨੂੰ। ਮੈਨੂੰ ਜਦੋਂ ਗੁਰੂ ਨੇ ਗਿਆਨ ਦਾ ਸੁਰਮਾ ਮੇਰੀਆਂ ਮਨ ਦੀਆਂ ਅੱਖਾਂ 'ਚ ਪਾਇਆ, ਧੁੰਦਲਾਪਨ ਖਤਮ, ਜਾਲੇ ਬਣਨੇ ਖਤਮ ਹੋ ਗਏ, ਹੁਣ ਅੱਖਾਂ ਬਿਲਕੁਲ ਸਾਫ਼ ਹੋ ਗਈਆਂ, ਕਲੀਅਰ ਹੋ ਗਿਆ, ਹੁਣ ਬਿਲਕੁਲ ਸਾਫ਼ ਦਿਸਦਾ। ਕਿਉਂਕਿ ਇਕੱਲਾ ਸੁਰਮਾ ਨਹੀਂ ਪਾਇਆ, ਗੁਰੂ ਮਹਾਰਾਜ ਕਹਿੰਦੇ ਲਿਆ ਮੈਂ ਆਪਣੀ ਨਜ਼ਰ ਵੀ ਤੇਰੇ ਨਜ਼ਰ ਨਾਲ ਮਿਲਾ ਦਿਆਂ, ਤਾਂ ਕਿ ਤੈਨੂੰ ਕਲੀਅਰ ਉਹਦਾ ਦੀਦਾਰ ਹੋ ਸਕੇ।

0: ਪਹਿਲਾਂ ਤਾਂ ਮੈਨੂੰ ਕਿਤੇ ਵੀ ਨਹੀਂ ਸੀ ਉਹ ਦਿਸਦਾ, ਆਪਣੇ ਅੰਦਰ ਵੀ ਨਹੀਂ ਸੀ ਦਿਸਦਾ। ਹੁਣ ਜਦੋਂ ਗੁਰੂ ਨੇ ਮੈਨੂੰ ਗਿਆਨ ਦਾ ਸੁਰਮਾ ਵੀ ਪਾਇਆ ਔਰ ਗੁਰ ਹੈ, ਗੁਰੂ ਮਹਾਰਾਜ ਨੇ ਆਪਣੀ ਨਜ਼ਰ ਨਾਲ ਮੈਨੂੰ ਦਿਖਾ ਵੀ ਦਿੱਤਾ, ਹੁਣ ਹਰ ਇੱਕ ਹਿਰਦੇ ਵਿੱਚ ਮੈਨੂੰ ਉਹਦੇ ਦੀਦਾਰ ਹੋ ਰਹੇ ਨੇ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਪਰ ਪਹਿਲਾਂ ਉਹ ਸਟੇਜ, ਉਹ ਅਵਸਥਾ ਤੱਕ ਪਹੁੰਚਣਾ ਪੈਣਾ ਨਾ, ਪਹਿਲੇ ਆ ਕੇ ਇੱਥੇ ਬੇਨਤੀ ਕਰਨੀ ਪੈਣੀ ਹੈ ਕਿ ਵਾਹਿਗੁਰੂ ਜੀ ਮੈਂ ਅਗਿਆਨੀ ਹਾਂ, ਗਿਆਨਹੀਣਾ ਹਾਂ, ਤੁਹਾਡੇ ਦਰ ਉੱਤੇ ਗਿਆਨ ਦਾ ਸੁਰਮਾ ਪਵਾਉਣ ਵਾਸਤੇ ਆਇਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਗਿਆਨ ਅੰਜਨ, ਹੇ ਵਾਹਿਗੁਰੂ ਜੀ ਮੈਨੂੰ ਗੁਰੂ ਨੇ ਗਿਆਨ ਦਾ ਸੁਰਮਾ ਦੇ ਦਿੱਤਾ। ਨਾਮ ਬਿੰਜਨ, ਮੈਨੂੰ ਨਾਮ ਦਾ ਭੋਜਨ ਦੇ ਦਿੱਤਾ। ਬਿੰਜਨ ਕਹਿੰਦੇ ਭੋਜਨ ਨੂੰ, ਅਭੋਜਨ ਹੀ ਹੈ ਨਾ ਸਰ, ਦਰਗਾਹੀ ਭੋਜਨ ਦੇ ਦਿੱਤਾ ਸਾਨੂੰ, ਰੱਬੀ ਬਾਣੀ ਦਾ ਭੋਜਨ ਦੇ ਦਿੱਤਾ, ਇਹਨੂੰ ਛਕੋ। ਗੁਰੂ ਨੇ ਗਿਆਨ ਦਾ ਸੁਰਮਾ ਵੀ ਦਿੱਤਾ ਹੈ ਔਰ ਗੁਰੂ ਮਹਾਰਾਜ ਜੀ ਨੇ ਮੈਨੂੰ ਨਾਮ ਦਾ ਭੋਜਨ ਵੀ ਦਿੱਤਾ ਹੈ। ਭਏ ਸਗਲ ਸ਼ਿੰਗਾਰਾ, ਆਹ ਸ਼ਿੰਗਾਰ ਜਿਹੜਾ ਸੀ ਮੈਨੂੰ ਪ੍ਰਾਪਤ ਹੋ ਗਿਆ। ਹੁਣ ਇੱਥੋਂ ਇੱਕ ਗੱਲ ਹੋਰ ਧਿਆਨ 'ਚ ਰੱਖਿਓ, ਜਦੋਂ ਅੱਖਾਂ ਦੇ ਵਿੱਚ ਦਵਾਈ ਬੰਦਾ ਪਾਉਂਦਾ ਤੇ ਪਾ ਕੇ ਸੌਂ ਜਾਂਦਾ, ਜਦੋਂ ਭੋਜਨ ਕਿਤੇ ਵੱਧ ਖਾਧਾ ਹੋਵੇ ਤੇ ਨੀਂਦ ਜ਼ਿਆਦਾ ਆਉਣ ਲੱਗ ਜਾਂਦੀ ਹੈ ਵੀ ਅੱਜ ਬੜਾ ਭੋਜਨ ਜ਼ਿਆਦਾ ਖਾ ਲਿਆ, ਅੱਜ ਤੇ ਨੀਂਦ ਹੀ ਆਈ ਜਾ ਰਹੀ ਹੈ। ਪਰ ਕਮਾਲ ਦੀ ਗੱਲ, ਆਹ ਜਿਹੜਾ ਸੁਰਮਾ, ਆਹ ਜਿਹੜੀ ਦਵਾਈ ਗਿਆਨ ਦੀ ਗੁਰੂ ਮਹਾਰਾਜ ਨੇ ਪਾਉਣੀ ਹੈ ਨਾ, ਉਸ ਤੋਂ ਬਾਅਦ ਨੀਂਦ ਹੀ ਨਹੀਂ ਆਉਣੀ। ਜਿਹੜਾ ਭੋਜਨ ਗੁਰੂ ਗੁਰਬਾਣੀ ਦਾ ਗੁਰੂ ਨੇ ਛਕਾ ਦੇਣਾ ਨਾ, ਇਹ ਭੋਜਨ ਛਕਣ ਤੋਂ ਬਾਅਦ ਨੀਂਦ ਆਉਣੀ ਹੀ ਨਹੀਂ, ਆਲਸ ਆਉਣਾ ਹੀ ਨਹੀਂ। ਇਹ ਆ ਕਮਾਲ ਦੀ ਗੱਲ। ਵਾਹ ਕਿਉਂ ਮੁੱਖ ਤੋਂ ਨਿਕਲਦਾ, ਵਾਹ ਗੁਰੂ, ਵਾਹ ਕਿਉਂ ਨਿਕਲਦਾ? ਕਿਉਂਕਿ ਡਾਕਟਰ ਨੇ ਅੱਖਾਂ 'ਚ ਦਵਾਈ ਦਿੱਤੀ ਸੀ, ਪਾ ਕੇ ਸੌਂ ਜਾਈ, ਭੋਜਨ ਵੱਧ ਖਾਧਾ ਤੇ ਖਾ ਕੇ ਘੂਕ ਨੀਂਦ ਆ ਗਈ, ਪਤਾ ਹੀ ਨਹੀਂ ਲੱਗਾ। ਪਰ ਆਹ ਜਿਹੜਾ ਮੇਰਾ ਵੈਦ ਗੁਰੂ ਗੋਬਿੰਦਾ, ਇਹਨਾਂ ਅੱਖਾਂ 'ਚ ਜਦੋਂ ਗਿਆਨ ਦੀ ਦਵਾਈ, ਗਿਆਨ ਦਾ ਸੁਰਮਾ ਪਾਇਆ, ਮੁੜ ਕੇ ਨੀਂਦ ਆਈ ਕੋਈ ਨਹੀਂ। ਜਦੋਂ ਆ ਭੋਜਨ ਰੱਜ ਰੱਜ ਕੇ, ਰੱਜ ਰੱਜ ਭੋਜਨ ਖਾਵੋ ਮੇਰੇ ਭਾਈ, ਰੱਜ ਰੱਜ ਕੇ ਭੋਜਨ ਖਾਧਾ, ਨਿਤਨੇਮ ਵੀ ਕੀਤਾ, ਹੋਰ ਬਾਣੀਆਂ ਦਾ ਪਾਠ ਵੀ ਕੀਤਾ, ਸਹਿਜ ਪਾਠ ਵੀ ਕੀਤਾ, ਕੀਰਤਨ ਵੀ ਸੁਣਿਆ, ਸਤਸੰਗ ਵਿੱਚ ਬਾਣੀ ਵੀ ਸੁਣੀ, ਰੱਜ ਕੇ ਭੋਜਨ ਖਾਧਾ, ਮੁੜ ਕੇ ਨੀਂਦ ਕੋਈ ਨਹੀਂ ਆਈ। ਆਹ ਫਰਕ ਹੈ ਬਸ। ਜਦੋਂ ਗੁਰੂ ਨੇ ਮੈਨੂੰ ਗਿਆਨ ਦਾ ਅੰਜਨ ਦੇ ਦਿੱਤਾ, ਨਾਮ ਦਾ ਬਿੰਜਨ ਦੇ ਦਿੱਤਾ ਔਰ ਆਹ ਸ਼ਿੰਗਾਰ ਜਦੋਂ ਹੋਇਆ, ਨੈ ਨੀਂਦ ਰਹਿਣ ਵਿਹਾਣੀ ਆ, ਮੁੜ ਕੇ ਰਾਤ ਤਾਂ ਹੈ ਪਰ ਨੀਂਦ ਨਹੀਂ ਅੱਖਾਂ ਦੇ ਵਿੱਚ, ਕਿਉਂਕਿ ਨੈਣ ਤਰਸਨ ਦਰਸ ਪਰਸਨ, ਨਾਨਕ ਪਯੰਪੈ, ਨਾਨਕ ਦੇ ਕੱਕੇ ਨੂੰ ਔਂਕੜ ਹੈ। ਗੁਰੂ ਅਰਜਨ ਦੇਵ ਜੀ ਆਪਣੀ ਵੀ ਗੱਲ ਕਰ ਰਹੇ ਆ। ਜਦੋਂ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਲਾਹੌਰ ਭੇਜਿਆ ਸੀ ਨਾ, ਕਈ ਵਾਰ ਆਪਾਂ ਸਾਖੀ ਸੁਣ ਚੁੱਕੇ ਹਾਂ ਵੀ ਜਾਓ ਜਾ ਕੇ ਵਿਆਹ ਦੇ ਵਿੱਚ ਸ਼ਾਮਿਲ ਹੋਣਾ, ਪਰ ਸ਼ਰਤ ਇਹ ਹੈ ਕਿ ਜਿੰਨਾ ਚਿਰ ਅਸੀਂ ਸੁਨੇਹਾ ਨਹੀਂ ਭੇਜਣਾ ਤੁਸੀਂ ਵਾਪਸ ਨਹੀਂ ਆਉਣਾ। ਅਤੇ ਮਹਾਰਾਜ ਕਹਿੰਦੇ ਚਲੋ ਦੋ ਦਿਨ, ਚਾਰ ਦਿਨ, ਹਫ਼ਤਾ, ਦਸ ਦਿਨ ਲੱਗ ਜਾਣਗੇ। 2 ਸਾਲ ਦਾ ਸਮਾਂ ਲੰਘ ਗਿਆ, 2 ਸਾਲ ਲਾਹੌਰ ਵਿੱਚ ਰਹੇ ਗੁਰੂ ਅਰਜਨ ਦੇਵ ਮਹਾਰਾਜ, ਅਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸੱਦਿਆ ਹੀ ਨਹੀਂ। ਹਾਲਤ ਕੀ ਹੋ ਗਈ? ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ, ਚਾਤਰੇ ਕੀ ਨਿਆਈ। ਇਹ ਵੱਧਦੀ ਵੱਧਦੀ ਤੜਪ ਕਿੱਥੇ ਤੱਕ ਆ ਗਈ? ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਪ੍ਰਿਯ ਤੁਧ ਭਗਵੰਤਾ। ਹੇ ਪਿਆਰੇ ਜੀ, ਹੁਣ ਕਦੋਂ ਮੇਲ ਹੋਏਗਾ? ਹੁਣ ਤਾਂ ਇੱਕ ਘੜੀ ਵੀ ਔਖੀ ਲੰਘਦੀ ਹੈ। ਇੱਥੇ ਨਾਨਕ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਜੀ ਆਪ ਬੇਨਤੀ ਕਰ ਰਹੇ ਆ। ਨਾਨਕ ਕੱਕੇ ਨੂੰ ਔਂਕੜ ਭਾਵ ਗੁਰੂ ਅਰਜਨ ਦੇਵ ਜੀ ਪਯੰਪੈ ਆਖਦੇ ਨੇ, ਸੰਤ ਜੰਪੈ ਮੇਲ ਕੰਤ ਹਮਾਰਾ। ਹੇ ਮੇਰੇ ਪਿਆਰੇ ਜੀ, ਮੇਰੀ ਬੇਨਤੀ ਹੈ, ਮੈਂ ਤੁਹਾਡੇ ਸੱਤ ਸੰਗੀਆਂ ਦੇ ਪਿਆਰ ਵਾਲੀਆਂ ਰੂਹਾਂ ਦੇ ਜਿਨ੍ਹਾਂ ਨੂੰ ਦਾ ਮੇਲ ਹੋ ਚੁੱਕਾ ਹੈ, ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾਂ ਕੇ ਪਾਸ, ਜਿਨ੍ਹਾਂ ਕੋਲ ਕੰਤ ਜੀ ਤੁਸੀਂ ਹੋ, ਮੈਂ ਉਹਨਾਂ ਰਤ ਰੰਗ ਰਤੜੀਆਂ ਰੂਹਾਂ ਦੀ ਸੰਗਤ ਕਰ ਰਿਹਾ ਹਾਂ ਅਤੇ ਬੇਨਤੀ ਕਰ ਰਿਹਾ ਕਿ ਇਹਨਾਂ ਸਦਕੇ ਕਿਤੇ ਮੈਨੂੰ ਮਿਲ ਪਾਓ, ਤੁਸੀਂ ਤੁਹਾਡਾ ਮੇਲ ਹੋ ਜਾਏ। ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾਂ ਕੇ ਪਾਸ, ਧੂੜ ਤਿਨਾਂ ਕੀ ਜੇ ਮਿਲੇ ਜੀ ਕਹੋ ਨਾਨਕ ਕੀ। ਔਰ ਆਪਾਂ ਸੰਗਤ ਕਾਹਦੇ ਲਈ ਕਰਨ ਵਾਸਤੇ ਆਏ ਹਾਂ? ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ, ਕੇਵਲ ਦੁਨਿਆਵੀ ਪਦਾਰਥ ਮੰਗ ਕੇ ਚਲੇ ਜਾਣ ਵਾਸਤੇ ਨਹੀਂ ਆਏ ਹਾਂ। ਮੰਗਣੇ ਆ ਇੱਥੇ ਨਹੀਂ ਮੰਗਣੇ, ਅਤੇ ਹੋਰ ਮੰਗਣੇ ਕਿੱਥੇ ਆ, ਮੰਗਣੇ ਆ ਪਰ ਸਾਰੀ ਉਮਰ ਇਹ ਪਦਾਰਥ ਨਹੀਂ। ਅਸੀਂ ਇਹ ਦਾਤ ਵੀ ਮੰਗਣੀ ਹੈ ਵੀ ਪਿਆਰੇ ਜੀ ਇਹ ਸੰਗਤ ਕਰਦਿਆਂ ਕਿਤੇ ਤੇਰੇ ਨਾਲ ਮੇਲ ਹੋ ਜਾਏ, ਤੇਰਾ ਮਿਲਾਪ ਹੋ ਜਾਏ, ਇਹ ਵਿਛੋੜਾ ਕਿਤੇ ਮੁੱਕ ਜਾਏ। ਇਸ ਵਾਸਤੇ ਨਾਨਕ ਦੇ ਰੂਪ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਨੇ, ਆਖ ਰਹੇ ਨੇ, ਸੰਤ ਜੰਪੈ ਮੇਲ ਕੰਤ ਹਮਾਰਾ, ਮੈਂ ਤੇਰੇ ਸੱਤ ਸੰਗੀਆਂ ਨਾਲ ਜੁੜ ਕੇ ਨਾਮ ਰੰਗ ਵਿੱਚ ਰੰਗਣ ਵਾਲਿਆਂ ਨਾਲ ਜੁੜ ਕੇ ਤੈਨੂੰ ਚੇਤੇ ਕਰ ਰਿਹਾ, ਤੈਨੂੰ ਯਾਦ ਕਰ ਰਿਹਾ, ਤੇਰੀ ਯਾਦ ਵਿੱਚ ਜੁੜਿਆ ਹੋਇਆ। ਵਾਹਿਗੁਰੂ ਕਿਤੇ ਤੂੰ ਮਿਲ ਪਏ ਤੇਰੇ ਨਾਲ ਕੰਤ ਜੀ ਕਿਤੇ ਮੇਲ ਹੋ ਜਾਏ, ਕਿਉਂਕਿ ਜਿਸ ਦਿਨ ਮੇਲ ਹੋਣਾ ਨਾ ਉਸ ਦਿਨ ਵੀ ਕ੍ਰੈਡਿਟ ਸੰਗਤ ਨੂੰ ਦੇਣਾ ਆਪਾਂ। ਇਹ ਨਹੀਂ ਵੀ ਮੈਂ ਪਾਠ ਕੀਤਾ, ਮੈਂ ਨਿਤਨੇਮ ਕੀਤਾ ਤਾਂ ਮੈਨੂੰ ਕੰਤ ਮਿਲਿਆ, ਨਹੀਂ। ਉਸ ਦਿਨ ਵੀ ਵਡਿਆਈ ਸੰਗਤ ਨੂੰ ਹੈ ਵੀ ਸੰਗਤ ਦੇ ਕਰਕੇ ਮੇਰੇ 'ਤੇ ਕਿਰਪਾ ਹੋ ਗਈ। ਫਲਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਆਹ ਸੱਤ ਸੰਗਤ ਸਹਾਈ ਹੋਈ ਮੇਰੇ ਨਾਲ ਤਾਂ ਮੈਨੂੰ ਉਹ ਪਿਆਰੇ ਦਾ ਮੇਲ ਦੀਦਾਰ ਹੋਇਆ, ਤਾਂ ਮੇਰਾ ਇਹ ਫਲ ਮੇਰੀ ਝੋਲੀ ਵਿੱਚ ਪਿਆ। ਸਾਹਿਬ ਜੀ ਇੱਥੇ ਕਿਰਪਾ ਕਰਦੇ ਨੇ ਅੱਜ ਦੇ ਸ਼ਬਦ ਦੇ ਪਹਿਲੇ ਪਦੇ ਵਿੱਚ ਕਿ ਗੁਰੂ ਮਹਾਰਾਜ ਨੇ ਗਿਆਨ ਦਾ ਸੁਰਮਾ ਦਿੱਤਾ, ਨਾਮ ਦਾ ਭੋਜਨ ਦਿੱਤਾ, ਆਹ ਸ਼ਿੰਗਾਰ ਮੈਨੂੰ ਜਦੋਂ ਦਿੱਤਾ, ਹੁਣ ਮੇਰੀ ਬੇਨਤੀ ਹੈ ਕਿ ਆਹ ਜਿਹੜੇ ਸੰਤ ਜਨ ਨੇ ਇਹਨਾਂ ਦੇ ਨਾਲ ਮੈਂ ਤੈਨੂੰ ਚੇਤੇ ਕਰ ਰਿਹਾ, ਹੇ ਕੰਤ ਜੀ ਕਿਰਪਾ ਕਰ ਕਿਤੇ ਮੈਨੂੰ ਤੇਰਾ ਮੇਲ ਜਿਹੜਾ ਉਹ ਹੋ ਜਾਏ, ਮਿਲਾਪ ਹਾਸਲ ਹੋ ਜਾਵੇ ਜੀ।
1: ਲੱਖ ਉਲਾਹਣੇ ਮੋ

ਕਰੇ ਕਿਉਂ ਧਨ ਸਿੱਜਿਆ ਜਾਏ। ਅੰਦਰ ਤੇਰੇ ਲੋਭ ਭਰਿਆ ਪਿਆ, ਅੰਦਰ ਤੇਰੇ ਕਾਮ ਭਰਿਆ ਪਿਆ, ਅੰਦਰ ਤੇਰੇ ਅਹੰਕਾਰ ਭਰਿਆ ਪਿਆ, ਅੰਦਰ ਤੇਰੇ ਵਿਕਾਰ ਭਰਿਆ ਪਿਆ। ਮੇਰੇ ਕੰਤ ਨਾ ਭਾਵੈ ਝੋਲੜਾ, ਇਹ ਦੋਸ਼ ਤੇਰੇ 'ਚ ਹੈ। ਤੈਨੂੰ ਉਲਾਂਭਾ ਇਸ ਗੱਲ ਦਾ ਕਿ ਤੂੰ ਆਪਣਾ ਭਾਂਡਾ ਅੰਦਰੋਂ ਨਹੀਂ ਸਵਾਰਿਆ। ਤੈਨੂੰ ਆਖਿਆ ਸੀ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੈ ਕੋ ਜਾਵੋ। ਭਾਂਡਾ ਅਤ ਮਲੀਨ ਧੋਤਾ ਅੱਛਾ ਨਾ ਹੋਏ ਸੀ। ਇਹ ਧਾਗੇ ਤਵੀਤ ਪਾ ਕੇ ਨਹੀਂ ਅੱਛਾ ਹੋਣਾ, ਇਹ ਮੜੀਆਂ ਤੇ ਜਾ ਕੇ ਮਸਾਣਾ ਤੇ ਜਾ ਕੇ ਭਾਂਡਾ ਸਾਫ ਨਹੀਂ ਹੋਣਾ। ਗੁਰੂ ਮਹਾਰਾਜ ਤਾਂ ਸਾਡੀ ਤਿਆਰੀ ਕਰਵਾ ਰਹੇ ਆ, ਸਾਨੂੰ ਸ਼ਿੰਗਾਰ ਦੇ ਰਹੇ ਆ, ਪਰ ਮੈਂ ਹੀ ਨਹੀਂ ਗੁਰੂ ਦੇ ਭਾਣੇ 'ਚ ਤੁਰਿਆ ਤੇ ਉਲਾਂਭੇ ਤਾਂ ਮਿਲਣੇ ਆ ਨਾ ਫਿਰ। ਇਸ ਲਈ ਲਾਖ ਉਲਹਾਨੇ ਮੋਹੇ, ਮੋਹੇ ਮਤਲਬ ਮੈਨੂੰ ਲੱਖ ਜਿਹੜੇ ਨੇ ਲੱਖਾਂ ਹੀ ਉਲਾਂਭੇ ਮਿਲ ਰਹੇ ਆ, ਮੈਨੂੰ ਲੱਖਾਂ ਹੀ ਉਲਾਂਭੇ ਦੋਸ਼ ਮੇਰੇ 'ਤੇ ਲੱਗ ਰਹੇ ਆ ਕਿ ਤੈਨੂੰ ਹਜੇ ਤੱਕ ਕੰਤ ਕਿਉਂ ਨਹੀਂ ਮਿਲਿਆ, ਕਿਉਂ ਨਹੀਂ ਉਹਦਾ ਮੇਲ ਹੋਇਆ। ਲਾਖ ਉਲਹਨ ਮੋਹੇ ਹਰ ਜਬ ਲੱਗ ਨਹਿ ਮਿਲੈ ਰਾਮ। ਹੇ ਪਿਆਰੇ ਜੀ, ਜਬ ਲੱਗ ਜਦੋਂ ਤੱਕ ਤੂੰ ਮੈਨੂੰ ਨਹੀਂ ਨਾ ਮਿਲਦਾ, ਇਹ ਉਲਾਂਭੇ ਮੈਨੂੰ ਮਿਲਦੇ ਰਹਿਣੇ ਆ। ਕਈਆਂ ਦਾ ਜੀਵਨ ਦੇਖ ਕੇ ਅਸੀਂ ਇਹ ਕਹਿ ਦਿੰਦੇ ਹਾਂ ਵੀ ਫਲਾਣਾ ਤੇ ਬੜੀ ਬਾਣੀ ਪੜ੍ਹਦਾ ਹੈ, ਪਰ ਉਹਦੇ ਪੜ੍ਹਨ ਦਾ ਅਸ ਫਾਇਦਾ ਕੀ ਹੈ, ਸੋਚ ਤਾਂ ਬਦਲੀ ਨਹੀਂ ਉਹਦੀ। ਕਹਿ ਦਿੰਦੇ ਹਾਂ ਨਾ ਵੀ ਸੋਚ ਤਾਂ ਬਦਲੀ ਨਹੀਂ, ਉਹਦਾ ਜੀਵਨ ਤਾਂ ਬਦਲਿਆ ਨਹੀਂ, ਕਰਮ ਤਾਂ ਉਹ ਮਾੜੇ ਕਰਦਾ। ਇੰਨੀ ਬਾਣੀ ਵੀ ਪੜ੍ਹਦਾ ਔਰ ਕਰਮ ਵੀ ਮਾੜੇ ਕਰਦਾ, ਇੰਨੀ ਸੇਵਾ ਵੀ ਕਰਦਾ ਕਰਮ ਵੀ ਮਾੜੇ ਕਰਦਾ, ਫਿਰ ਇੰਨੀ ਸੇਵਾ ਕਰਨ ਦਾ ਕੀ ਫਾਇਦਾ ਮਿਲਦਾ ਨਾ ਉਲਾਂਭਾ। ਵੀ ਇੰਨਾ ਪਾਠ ਕਰਨ ਦਾ ਤੇਰਾ ਕੀ ਫਾਇਦਾ, ਤੇਰੀ ਇੰਨੀ ਸੇਵਾ ਕਰਨ ਦਾ ਕੀ ਫਾਇਦਾ, ਤੇਰਾ ਅੰਦਰੋਂ ਭਾਂਡਾ ਤੇ ਮੈਲਾ ਪਿਆ, ਭਾਂਡਾ ਤੇ ਅੰਦਰੋਂ ਸਾਫ ਹੋਇਆ ਨਹੀਂ। ਇਸੇ ਤਰ੍ਹਾਂ ਜਿਹਦੇ ਅੰਦਰ ਪ੍ਰਭੂ ਨੂੰ ਮਿਲਣ ਦੀ ਤੜਪ ਹੈ, ਉਹ ਪਿਆਰ ਵਿੱਚ ਭਿੱਜ ਕੇ ਜੀਵ ਇਸਤਰੀ ਬੇਨਤੀ ਕਰਦੀ ਹੈ, ਪਿਆਰੇ ਜੀ ਹਰ ਜਬ ਲੱਗ ਨਾ ਮਿਲੇ ਰਾਮ। ਹੇ ਪਿਆਰੇ, ਜਦੋਂ ਤੱਕ ਤੂੰ ਮੈਨੂੰ ਮਿਲਦਾ ਨਹੀਂ ਨਾ, ਇਹ ਮੈਨੂੰ ਲੱਖਾਂ ਉਲਾਂਭੇ ਮਿਲਦੇ ਰਹਿਣੇ ਆ, ਲੱਖਾਂ ਉਲਾਂਭੇ ਮੈਨੂੰ ਮਿਲਦੇ ਰਹਿਣੇ ਆ। ਤੇਰੇ 'ਚ ਕਮੀ ਹੈ, ਤੇਰੇ 'ਚ ਕਮੀ ਹੈ, ਤੇਰੇ 'ਚ ਆਹ ਦੋਸ਼ ਹੈ, ਤੇਰੇ 'ਚ ਆਹ ਖਾਮੀ ਹੈ, ਇਹ ਮੈਨੂੰ ਮਿਲਦੇ ਰਹਿਣੇ ਆ। ਜਬ ਲੱਗ ਨਾ ਮਿਲੇ ਰਾਮ, ਜਦੋਂ ਤੱਕ ਪਿਆਰੇ ਜੀ ਤੁਸੀਂ ਮੈਨੂੰ ਮਿਲਦੇ ਨਹੀਂ। ਇਹ ਸਾਡੇ ਅੰਦਰ ਦੀ ਬੇਨਤੀ ਹੈ ਵਾਹਿਗੁਰੂ ਅੱਗੇ। ਮਿਲਣ ਕੋ ਕਰੋ ਉਪਾਵ, ਇਹ ਨਹੀਂ ਕਿ ਮੈਂ ਮਿਲਣ ਲਈ ਉਪਾਅ ਨਹੀਂ ਕੀਤਾ, ਬੜਾ ਉਪਾਅ ਕੀਤਾ, ਬੜੇ ਯਤਨ ਕੀਤੇ, ਪਰ ਮੈਂ ਗੁਰੂ ਮਗਰ ਲੱਗ ਕੇ ਨਹੀਂ। ਆਹ ਗੱਲ ਧਿਆਨ ਦੇ ਕੇ ਸੁਣਿਓ, ਮੈਂ ਗੁਰੂ ਮਗਰ ਲੱਗ ਕੇ ਨਹੀਂ, ਲੋਕਾਂ ਦੇ ਮਗਰ ਲੱਗ ਕੇ, ਸਿਆਣਿਆਂ ਮਗਰ ਲੱਗ ਕੇ। ਉਪਾਵ ਤਾਂ ਕੀਤੇ ਪਰ ਗੁਰੂ ਮਗਰ ਲੱਗ ਕੇ ਨਹੀਂ ਕੀਤਾ ਉਪਾਅ, ਕੀਤਾ ਸਿਆਣਿਆਂ ਮਗਰ ਲੱਗ ਕੇ ਜਾਂ ਲੋਕਾਂ ਮਗਰ ਲੱਗ ਕੇ। ਪਾਠ ਪੜਿਓ, ਅਰਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਵਾਧੇ। ਪਿਆਰੇ, ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ। ਲੋਕਾਂ ਮਗਰ ਲੱਗ ਕੇ ਕੋਈ ਕਹਿੰਦਾ ਸਾਹ ਰੋਕ ਲੈ, ਕੋਈ ਕਹਿੰਦਾ ਸਾਹ ਚੜ੍ਹਾ ਲੈ, ਕੋਈ ਕਹਿੰਦਾ ਭੁੱਖਾ ਰਹਿ ਲੈ, ਕੋਈ ਕਹਿੰਦਾ ਆਹ ਮੰਤਰ ਜਪ ਲੈ, ਕੋਈ ਕਹਿੰਦਾ ਆਹ ਪੁੱਠਾ ਲਟਕ ਜਾ, ਕੋਈ ਕੁਛ ਕਹਿੰਦਾ ਮੈਂ ਕੀਏ ਕਰਮ ਅਨੇਕਾਂ। ਪਰ ਅਨੇਕਾਂ ਕਰਮ ਕਰਕੇ ਵੀ ਸਫਲਤਾ ਨਹੀਂ ਮਿਲੀ, ਹਾਰ ਪਰਿਓ ਸਵਾਮੀ ਕੇ ਦੁਆਰੇ, ਮੈਂ ਹਾਰ ਕੇ ਤੇਰੇ ਦਰ ਤੇ ਹਾਂ, ਹੁਣ ਤੁਸੀਂ ਕਿਰਪਾ ਕਰੋ। ਗੁਰਬਾਣੀ ਵਿੱਚ ਕਿਤੇ ਨਹੀਂ ਲਿਖਿਆ ਤੁਸੀਂ ਅੰਨ ਛੱਡ ਕੇ ਵਰਤ ਰੱਖੋ, ਲਿਖਿਆ ਕਿਤੇ? ਗੁਰਬਾਣੀ 'ਚ ਕਿਤੇ ਨਹੀਂ ਲਿਖਿਆ ਹੋਇਆ ਕਿ ਇਕੱਲੇ ਤਨ ਦਾ ਇਸ਼ਨਾਨ ਕਰੋ, ਤਨ ਦੀਆਂ ਚੁੱਭੀਆਂ ਲਾਓ। ਕਿਤੇ ਲਿਖਿਆ ਹੋਵੇ ਤਾਂ ਜ਼ਰੂਰ ਦੱਸ ਦੇ ਆ, ਜੇ ਸ਼ਾਇਦ ਨਾ ਪਤਾ ਲੱਗਾ ਹੋਵੇ। ਮਹਾਰਾਜ ਜੀ ਕਹਿੰਦੇ ਆ ਵੀ ਨਾ ਭੁੱਖੇ ਰਹਿ ਕੇ ਗੱਲ ਬਣਨੀ ਹੈ, ਨਾ ਸਿਆਣਿਆਂ ਦੇ ਚੱਕਰਾਂ 'ਚ ਪੈ ਕੇ ਗੱਲ ਬਣਨੀ ਹੈ, ਜੇ ਗੱਲ ਬਣਨੀ ਹੈ ਤਾਂ ਕੁੜਿਆਰ ਤੋਂ ਸਚਿਆਰ ਹੋ ਕੇ ਗੱਲ ਬਣਨੀ ਹੈ। ਫਿਰ ਅਸੀਂ ਪੁੱਛਾਂਗੇ ਕਿਵੇਂ ਸਚਿਆਰਾ ਹੋਈ ਹੈ, ਕਿਵੇਂ
ਕੂੜੈ ਟੁੱਟੈ ਪਾਲ। ਜੇ ਸਚਿਆਰ ਬਣ ਕੇ ਗੱਲ ਬਣਨੀ ਹੈ ਤਾਂ ਮਹਾਰਾਜ ਫਿਰ ਇਹ ਵੀ ਦੱਸੋ ਕਿਵੇਂ ਕੂੜੈ ਟੁੱਟੈ ਪਾਲ। ਅਤੇ ਸਾਹਿਬ ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਜੋ ਉਹਨੇ ਲਿਖਿਆ ਉਹਦੇ ਹੁਕਮ ਦੇ ਵਿੱਚ ਤੁਰ, ਉਹਦੇ ਹੁਕਮ ਵਿੱਚ ਤੁਰਨਾ ਸਿੱਖ। ਦੁੱਖ ਹੈ ਸੁੱਖ ਹੈ ਜਿੱਦਾਂ ਦਾ ਵੀ ਟਾਈਮ ਹੈ, ਤੂੰ ਉਹਦੇ ਹੁਕਮ ਦੇ ਵਿੱਚ ਤੁਰਨਾ ਸਿੱਖ। ਜਦੋਂ ਉਹਦੇ ਹੁਕਮ ਵਿੱਚ ਤੁਰਨਾ ਆ ਗਿਆ ਉਹ ਆਪੇ ਹੀ ਮਿਲ ਪਏਗਾ। ਤੂੰ ਤੁਰ ਕੇ ਤਾਂ ਦੇਖ, ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ, ਜੈ ਜੈ ਰੱਖੇ ਆਪ ਤੈਂ ਜਾਏ ਖੜੋਬਣਾ। ਪਰ ਉਹ ਵੀ ਜੇ ਪ੍ਰੇਮ ਹੋਏਗਾ ਤਾਂ ਹੀ ਹੁਕਮ 'ਚ ਖਲੋਇਆ ਜਾਣਾ, ਜੇ ਪ੍ਰੇਮ ਨਹੀਂ ਹੋਏਗਾ ਫਿਰ ਨਹੀਂ ਖਲੋਇਆ ਜਾਣਾ। ਮਿਲਨ ਕੋ ਕਰੋ ਉਪਾਵ, ਕਿਛ ਹਮਾਰਾ ਨਹਿ ਚੱਲੇ ਰਾਮ। ਮੇਰਾ ਕੀਤਾ ਉਪਾਅ ਕੁਛ ਵੀ ਨਹੀਂ ਚੱਲਦਾ, ਕੋਈ ਅਸਰ ਨਹੀਂ ਕਰਦਾ। ਬੜੇ ਮੰਤਰ ਜਪ ਕੇ ਦੇਖ ਲਏ ਕੋਈ ਅਸਰ ਨਹੀਂ ਕਰਦਾ, ਭੁੱਖੇ ਰਹਿ ਰਹਿ ਕੇ ਦੇਖ ਲਿਆ ਕੋਈ ਅਸਰ ਨਹੀਂ ਕਰਦਾ, ਵੱਖ ਵੱਖ ਕਰਮ ਕਰਕੇ ਦੇਖ ਲਏ ਕੋਈ ਅਸਰ ਜਿਹੜਾ ਇਹ ਵਾਹਿਗੁਰੂ ਜੀ ਨਹੀਂ ਕਰਦਾ। ਇਸ ਲਈ ਤੁਸੀਂ ਆਪ ਕਿਰਪਾ

0: ਬਿਰਥੇ ਹਰ ਕੰਤ ਬਿਨ ਕਿਉਂ ਜੀਜੀਐ।
1: ਹੇ ਪਿਆਰੇ, ਤੇਰੇ ਤੋਂ ਬਿਨਾਂ ਮੈਂ ਕਿਵੇਂ ਜੀਵਾਂ? ਕਿਉਂਕਿ ਆਹ ਜਿੰਨਾ ਵੀ ਧਨ ਪਦਾਰਥ ਹੈ ਇਹ ਸਭ ਚਲਾਏਮਾਨ ਹੈ, ਨਾਸ਼ਵੰਤ ਹੈ। ਮੈਂ ਸਾਰੀ ਉਮਰ ਇਹਨਾਂ ਨਾਲ ਹੀ ਪ੍ਰੇਮ ਪਾ ਕੇ ਰੱਖਿਆ, ਹੁਣ ਪਤਾ ਲੱਗਾ। ਮੈਂ ਕਿਹਾ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਚੱਲ ਚਿੱਤ ਚਿੱਤ ਹਰ ਵੇਲੇ ਜਿਹੜਾ ਉਹ ਚੱਲ ਰਿਹਾ, ਮਾਇਆਵੀ ਪਦਾਰਥਾਂ ਨੂੰ ਚੇਤੇ ਕਰ ਰਿਹਾ। ਬਿੱਤ ਅਨਿੱਤ ਇਹ ਜਿੰਨੇ ਵੀ ਧਨ ਪਦਾਰਥ ਨੇ, ਅਨਿੱਤ ਇਹ ਸਦਾ ਰਹਿਣ ਵਾਲੇ ਨਹੀਂ ਹੈ। ਮੈਂ ਇਹਨਾਂ ਨਾਲ ਮੋਹ ਪਾ ਲਿਆ ਸੀ, ਪਰ ਹੁਣ ਪਿਆਰੇ ਜੀ ਤੁਹਾਡੇ ਨਾਲ ਪ੍ਰੇਮ ਬਣ ਗਿਆ। ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ, ਤੁਮ ਸਿਉਂ ਜੋਰ ਅਵਰ ਸੰਗ ਤੋਰੀ। ਇਸ ਲਈ ਪ੍ਰਿਯੈ ਬਿਨ ਕਵਨ ਬਿਦੀਨ ਤੀਜੀ ਹੈ। ਹੇ ਪਿਆਰੇ ਜੀ, ਤੇਰੇ ਤੋਂ ਬਿਨਾਂ ਹੁਣ ਅੰਦਰ ਧੀਰਜ ਆਉਂਦਾ ਹੀ ਨਹੀਂ, ਤੇਰੇ ਤੋਂ ਬਿਨਾਂ ਅੰਦਰ ਟਕਾ ਆਉਂਦਾ ਹੀ ਨਹੀਂ ਹੈ। ਖਾਣ ਪਾਨ ਸ਼ਿੰਗਾਰ ਬਿਰਥੇ, ਇਹ ਜਿੰਨਾ ਵੀ ਖਾਣਾ ਪੀਣਾ ਇਹ ਸ਼ਿੰਗਾਰ ਇਹ ਤੇਰੇ ਤੋਂ ਬਿਨਾਂ ਸਭ ਬੇਅਰਥ ਹੈ, ਹੁਣ ਚੰਗਾ ਹੀ ਨਹੀਂ ਲੱਗਦਾ। ਫਿਰ ਸਮਝ ਲਿਓ, ਜਿੰਨਾ ਚਿਰ ਸੰਸਾਰ ਨਾਲ ਪ੍ਰੇਮ ਹੈ ਇਹ ਹਾਰ ਸ਼ਿੰਗਾਰ ਖਾਣਾ ਪੀਣਾ ਸਭ ਚੰਗਾ ਲੱਗੇਗਾ, ਬਸ ਉਹਦਾ ਨਾਮ ਨਹੀਂ ਚੰਗਾ ਲੱਗਣਾ, ਸਤਸੰਗ ਨਹੀਂ ਚੰਗੀ ਲੱਗਣੀ। ਹਾਂ, ਜਿਸ ਦਿਨ ਉਹਦੇ ਨਾਲ ਪ੍ਰੇਮ ਪੈ ਗਿਆ ਫਿਰ ਇਹ ਖਾਣਾ ਪੀਣਾ ਇਹ ਫਿਰ ਦੁਨੀਆਂ ਦੇ ਪਦਾਰਥ ਇਹਨਾਂ 'ਚੋਂ ਕੁਛ ਵੀ ਚੰਗਾ, ਫਿਰ ਦੁਨੀਆਂ ਦਾ ਹਾਰ ਸ਼ਿੰਗਾਰ ਚੰਗਾ ਹੀ ਨਹੀਂ ਲੱਗਣਾ। ਮੈਂ ਸ਼ਿੰਗਾਰ ਕਿਹਦੇ ਲਈ ਕਰਾਂ? ਇੱਕ ਦਿਨ ਬੇਨਤੀ ਕੀਤੀ, ਕਈ ਵਾਰ ਕੀਤੀ ਹੈ, ਜਿਹੜੀ ਸੁਹਾਗਣ ਇਸਤਰੀ ਹੈ, ਜੀਵ ਇਸਤਰੀ, ਉਹ ਆਪਣਾ ਸ਼ਿੰਗਾਰ ਕਿਹਦੇ ਲਈ ਕਰਦੀ ਹੈ? ਤੁਸੀਂ ਮੇਰੀਆਂ ਭੈਣਾਂ ਮਾਤਾਵਾਂ ਬੈਠੀਆਂ, ਸ਼ਿੰਗਾਰ ਕਿਹਦੇ ਲਈ ਕਰਦੇ ਹੋ? ਆਪਣੇ ਪਤੀ ਵਾਸਤੇ। ਸ਼ਿੰਗਾਰ ਇਸਤਰੀ ਦਾ ਪਤੀ ਲਈ ਹੁੰਦਾ, ਅਤੇ ਜੇ ਪਤੀ ਚਾਹੁੰਦਾ ਵੀ ਤੂੰ ਸ਼ਿੰਗਾਰ ਨਾ ਕਰ ਅਤੇ ਮੈਂ ਫਿਰ ਸ਼ਿੰਗਾਰ ਕਰ ਰਹੀ ਹਾਂ, ਇਹਦਾ ਮਤਲਬ ਮੈਂ ਪਤੀ ਲਈ ਨਹੀਂ ਕੀਤਾ, ਮੈਂ ਲੋਕਾਂ ਨੂੰ ਦਿਖਾਉਣ ਵਾਸਤੇ ਕੀਤਾ। ਅਤੇ ਲੋਕਾਂ ਨੂੰ ਦਿਖਾਉਣ ਲਈ ਜਿਹੜਾ ਸ਼ਿੰਗਾਰ ਕੀਤਾ ਸੀ ਉਹਨੇ ਮੇਰੇ ਅੰਦਰ ਵਿਕਾਰ ਪੈਦਾ ਕਰ ਦਿੱਤੇ। ਮਾਫ਼ ਕਰਨਾ, ਇਹ ਸੱਚ ਹੈ, ਉਹਨੇ ਵਿਕਾਰ ਪੈਦਾ ਕਰ ਦਿੱਤੇ, ਕਿਉਂਕਿ ਜਿਹੜਾ ਪਤੀ ਲਈ ਸ਼ਿੰਗਾਰ ਕਰਨਾ ਸੀ ਉਹਦੇ 'ਚ ਕੋਈ ਵਿਕਾਰ ਨਹੀਂ ਸੀ। ਹੁਣ ਜਦੋਂ ਪਰਮੇਸ਼ਵਰ ਨਾਲ ਪ੍ਰੇਮ ਪੈ ਗਿਆ ਫਿਰ ਇਹ ਹਾਰ ਸ਼ਿੰਗਾਰ ਚੰਗੇ ਨਹੀਂ ਲੱਗਦੇ, ਫਿਰ ਇਹ ਫਿੱਕੇ ਲੱਗਦੇ ਆ। ਵੀ ਜੇ ਮੇਰਾ ਪਤੀ ਉਹੀ ਨਹੀਂ ਹੈ, ਮੇਰਾ ਪਤੀ ਮੇਰੇ ਵੱਲ ਨਹੀਂ ਦੇਖਦਾ, ਮੈਂ ਸ਼ਿੰਗਾਰ ਕਰਕੇ ਕੀ ਕਰਨਾ? ਮੇਰਾ ਇਹ ਸ਼ਿੰਗਾਰ ਕਿਸ ਕੰਮ ਦਾ? ਹੇ ਵਾਹਿਗੁਰੂ ਜੀ, ਪ੍ਰਿਯੈ ਬਿਨ ਕਵਨ ਬਿਦੀਨਾ ਧੀਜੀ ਹੈ, ਤੇਰੇ ਤੋਂ ਬਿਨਾਂ ਧੀਰਜ ਨਹੀਂ ਆਉਂਦਾ। ਖਾਣ ਪਾਨ ਸ਼ਿੰਗਾਰ ਬਿਰਥੇ, ਇਹ ਸਭ ਬੇਅਰਥ ਨੇ। ਮੇਰਾ ਖਾਣਾ ਪੀਣਾ ਸ਼ਿੰਗਾਰ ਸਭ ਬੇਅਰਥ ਹੈ। ਹਰ ਕੰਤ ਬਿਨ ਕਿਉਂ ਜੀ ਜੀ ਹੈ, ਹੇ ਕੰਤ ਜੀ, ਮੈਂ ਤੇਰੇ ਤੋਂ ਬਿਨਾਂ ਕਿਵੇਂ ਜੀਵਾਂ? ਤੇਰੇ ਤੋਂ ਬਿਨਾਂ ਮੇਰਾ ਜੀਵਨ ਅਧੂਰਾ ਹੈ, ਆਖਾਂ ਜੀਵਾਂ ਵਿਸਰੇ ਮਰ ਜਾਊਂ।

ਪਾਣੀ। ਵਾਹਿਗੁਰੂ ਤੇਰੇ ਤੋਂ ਬਿਨਾਂ ਮੈਨੂੰ ਅੰਨ ਨਹੀਂ ਪਾਣੀ ਵੀ ਨਹੀਂ ਪਾਉਂਦਾ ਤੇਰੇ ਤੋਂ ਬਿਨਾਂ, ਮੈਨੂੰ ਨੀਂਦ ਨਹੀਂ ਆਉਂਦੀ ਤੇਰੇ ਤੋਂ ਬਿਨਾਂ। ਇਹ ਐਸਾ ਪ੍ਰੇਮ ਪਰਮੇਸ਼ਵਰ ਨਾਲ ਪਾਉਣਾ ਹੈ, ਦੁਨੀਆਂ ਦੇ ਨਾਲ ਨਹੀਂ, ਸੰਸਾਰ ਦੇ ਨਾਲ ਨਹੀਂ, ਪਰਮੇਸ਼ਵਰ ਨਾਲ ਪ੍ਰੇਮ ਪਾਉਣਾ ਜਿਹੜਾ ਸਾਡਾ ਪ੍ਰੀਤਮ ਹੈ, ਪਿਆਰਾ ਹੈ, ਇਹਨੂੰ ਸੱਚੀ ਪ੍ਰੀਤ ਕਹਿੰਦੇ ਆ। ਹਰ ਕੰਤ ਹੇ ਹਰੀ ਕੰਤ ਜੀ ਕਿਉਂ ਜੀਜੀ ਹੈ, ਮੈਂ ਤੇਰੇ ਤੋਂ ਬਿਨਾਂ ਕਿਵੇਂ ਜੀਵਾਂ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਆਹ ਮੇਰੀ ਅਵਸਥਾ ਹੈ, ਇਸ ਲਈ ਮੇਰੇ ਤੇ ਕਿਰਪਾ ਕਰੋ ਇਸ ਮਨੁੱਖਾ ਜਨਮ ਦੇ ਵਿੱਚ ਕਿਤੇ ਤੇਰਾ

0: ਇਹ ਸਾਡੀ ਤੁਹਾਡੀ ਸਾਰਿਆਂ ਦੀ ਬੇਨਤੀ ਹੈ। ਮਹਾਰਾਜ ਸਾਨੂੰ ਪ੍ਰੇਮਾ ਭਗਤੀ ਦਾ ਜਾਗ ਲਾ ਦਿਓ, ਅਸੀਂ ਵੀ ਬਾਣੀ ਔਰ ਬਾਣੀ ਦੇ ਰੰਗ ਵਿੱਚ ਰੰਗ ਕੇ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਜੀਵਨ ਬਣਾ ਸਕੀਏ। ਮਹਾਰਾਜ ਤੁਹਾਡੇ ਸਾਰਿਆਂ ਦੀਆਂ ਹਾਜ਼ਰੀਆਂ ਲੇਖੇ ਲਾਉਣ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ। ਗੁਰੂ ਸਾਹਿਬ ਜੀ ਦੇ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ ਜੀ।
1: ਆਸਾ ਪਿਆਸ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ

ਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ।

समग्री कमर सुतर तार।

ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ।

ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਵੀ ਸਹਾਏ ਅਰਜਨ ਔਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੂਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ।

ਦਰਸ਼ਨ ਦਾਰੇ ਬਖਸ਼ੇ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀ ਵਾਰ ਕਥਾ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

0: ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਅੰਗਰ ਪ੍ਰਸਾਦ ਜਪ।

ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੀ ਪੀ ਸੱਚ ਇੱਕ

ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੀ ਪੀ ਸੱਚ ਵਾਹਿਗੁਰੂ ਜੀ ਕਾ ਖਾਲਸਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ, ਜੀਓ ਪਿੰਡ ਸਭ ਤੇਰੀ ਰਾਸ।

ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੈ ਸਬਦ ਗੁਜਾਏ, ਤੇਗ ਬਹਾਦੁਰ ਸਿਮਰਿਐ, ਘਰ ਨਾਉਣ ਦੇ ਆਵੇ ਧਾਏ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਜੀ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਅੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇ ਗਵਾਈ, ਦੇਖ ਕੇ ਅਣਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸੰਗਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਚੇਤਾ ਵੇ ਚੇਤਾ ਮਨਕਾ ਸਦਕਾ ਸਰਬ ਸੁਖ ਹੋਏ, ਜਾਂ ਜਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸ਼ਵਾਸ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦਦਾਰ, ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਨਵਾਣਿਆਂ ਦੇ ਮਾਣ, ਸਤਿਗੁਰੂ ਨੇ ਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾ ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਹੈ ਜੀ, ਬਾਣੀ ਪੜ੍ਹਦਿਆਂ, ਸੇਵਾ ਸੰਭਾਲ ਕਰਦਿਆਂ, ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ ਦਾ, ਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਹ ਨੂੰ ਹੋਵੇ ਪ੍ਰਵਾਹ ਨੂੰ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਾਣ ਦੀ ਸਮਰੱਥਾ ਸੂਝ ਬਖਸ਼ਣੀ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਇਓ, ਸਭ ਸਿੱਖਨ ਕੋ ਹੁਕਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੁਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਸੀ ਪੀ ਸੱਚ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ

ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਵੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਸੀ ਪੀ ਸੱਚ ਜਪ

এতে ছুটি না ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬਲਿਹਾਰੀ ਕੁਦਰਤ ਵਸਿਆ ਤਰ੍ਹਾਂ ਤਰ੍ਹਾਂ ਜਾਇ ਲਿਖੇ ਰਹਾਉ ਜਾਤ ਮੈਂ ਜੋਤ ਮੈਂ ਜਾਤਾ ਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਤਿ ਸਵਾਲ।

तन मन थीवे हरे वाहे गुरु जी का खालसा वाहे गुरु जी की

ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇ

ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾਵਾਂ

ਸਤਨਾਮ ਵਾਹਿਗੁਰੂ ਸਾਹਿਬ ਜੀਓ, ਤੂੰ ਪ੍ਰਭਦਾਤਾ ਦਾਨ ਮਤ ਪੂਰਾ, ਹਮ ਥਾਰੇ ਬੇਖਾਰੀ ਜੀਓ। ਮੈਂ ਕਿਆ ਮੰਗੂੰ ਕਿਚ ਥਿਰ ਨ ਰਹਾਈ, ਹਰ ਦੀਜੇ ਨਾਮ ਪਿਆਰੀ ਜੀਓ। ਜਾਚਿਕ ਮੰਗੇ ਦਾਨ ਦੇ ਪਿਆਰਿਆ, ਦੇਵਣਹਾਰ ਦਾਤਾਰ ਮੈਂ ਨਿਤ ਚਿਤਾਰਿਆ। ਨਿਖੁੱਟ ਨ ਜਾਈ ਮੂਲ ਅਤੁੱਲ ਭੰਡਾਰਿਆ, ਨਾਨਕ ਸ਼ਬਦ ਅਪਾਰ ਤੇ ਸਭ ਕਿਛ ਸਾਰਿਆ। ਜਾਚਿਕ ਮੰਗੇ ਨਿਤ ਨਾਮ ਸਾਹਿਬ ਕਰੇ ਕਬੂਲ, ਨਾਨਕ ਪਰਮੇਸ਼ਰ ਜਜਮਾਨ ਤਿਸੇ ਭੁੱਖ ਨਾ ਮੂਲ। ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਿਨਾ ਹੋ ਤੈ ਪੈ ਮੰਗੂੰ, ਦੇਹ ਆਪਣਾ ਨਾਮ। ਜਾਚਿਕ ਨਾਮ ਜਾਚੇ ਜਾਚੇ, ਸਰਧਾਰ ਸਰਬ ਕੇ ਨਾਇਕ, ਸੁਖ ਸਮੂਹ ਕੇ ਦਾਤੇ, ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦਿਉ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਸਿਮਰਤ ਬੇਦ ਪੁਰਾਨ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਸੋ ਕਹੋ ਟਲ ਗੁਰ ਸੇਵੀ ਐ, ਆਹਿਨ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮ ਦੀ, ਨੂਰੇ ਅਰਸੋਂ ਕੁਰਸੋਂ ਝੱਟੀ ਐ, ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਐ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੀ ਸ਼ਾਹੋ, ਜਿਸ ਪਾਸ ਬੈਠਿਆ ਸੋਈ ਐ, ਸਭਨਾ ਦਾ ਵੇਸਾਹ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਈ ਐ, ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਜੈ ਸ੍ਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ ਇੱਕ ਓਂਕਾਰ, ਸਤਿਗੁਰ ਪ੍ਰਸਾਦਿ।

ਤਿੰਨਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਰਾਤਰੀ ਵੇਲੇ ਦੇ ਦੀਵਾਨਾਂ ਅੰਦਰ ਜੁੜਮਿਲ ਬੈਠੇ ਗੁਰੂ ਪਿਆਰ ਵੜਿਓ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ। ਜੋ ਆਪਣੇ ਪਾਵਨ ਚਰਨ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ, ਆਓ ਗੁਰੂ ਪਿਆਰ ਵਾਲਿਓ, ਜਿੱਥੇ ਗੁਰੂ ਕੇ ਕੀਰਤਨੀਆਂ ਪਾਸੋਂ ਸਤਿਗੁਰੂ ਜੀ ਕੀ ਪਾਵਨ ਬਾਣੀ ਕੀਰਤਨ ਰੂਪ ਵਿੱਚ ਸਰਵਣ ਕਰਦੇ ਹਾਂ। ਬਾਣੀ ਦਾ ਰਸ, ਬਾਣੀ ਦਾ ਆਨੰਦ ਮਾਣ ਰਹੇ ਸਾਂ। ਜੋ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੇ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਨਾਲ ਆਪਾਂ ਸਾਂਝ ਪਾਈਏ। ਕੱਲ੍ਹ ਦੇ ਦੀਵਾਨਾਂ ਅੰਦਰ ਆਪ ਸੰਗਤ ਨੇ ਇੱਥੋਂ ਕੁ ਤੱਕ ਇਤਿਹਾਸ ਸਰਵਣ ਕੀਤਾ ਸੀ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਕੋਲੇ ਸਵਾਂਗੀਏ ਸਵਾਂਗ ਵਿਖਾਉਣ ਵਾਲੇ ਆਏ। ਸਤਿਗੁਰੂ ਪਾਤਸ਼ਾਹ ਤੋਂ ਉਹਨਾਂ ਨੇ ਇਜਾਜ਼ਤ ਮੰਗੀ, ਗੁਰੂ ਸਾਹਿਬ ਨੇ ਇਜਾਜ਼ਤ ਦੇਣ ਦੇ ਨਾਲ ਨਾਲ ਉਹਨਾਂ ਨੂੰ ਰੋਲ ਵੀ ਦੱਸਿਆ ਵੀ ਤੁਸੀਂ ਆਹ ਰੋਲ ਕਰਕੇ ਵਿਖਾਉਣਾ ਹੈ, ਤੁਸੀਂ ਨਕਲ ਕਰਨੀ ਹੈ ਅਤੇ ਮਸੰਦਾਂ ਦੀ ਨਕਲ ਕਰਨੀ ਹੈ। ਉਹਨਾਂ ਦੀ ਸਾਰੀ ਤਿਆਰੀ ਕਰ ਲਈ, ਤਿਆਰੀ ਕਰਕੇ ਅਤੇ ਉਹਨਾਂ ਜੋ ਮਸੰਦਾਂ ਦੇ ਜੀਵਨ ਵਿੱਚ ਆਈ ਹੋਈ ਗਿਰਾਵਟ ਸੀ ਉਹਦੇ ਅਨੁਸਾਰ ਉਹਨਾਂ ਨੇ ਉਹ ਸਾਰਾ ਰੋਲ ਅਦਾ ਕੀਤਾ, ਜਿਸ ਵਿੱਚ ਕਿਵੇਂ ਉਹ ਜ਼ੋਰ ਜ਼ਬਰਦਸਤੀ ਆਰਥਿਕ ਪੱਖ ਤੋਂ ਕਮਜ਼ੋਰ ਸਿੱਖਾਂ ਕੋਲੋਂ ਧਨ ਇਕੱਠਾ ਕਰਦੇ ਨੇ ਅਤੇ ਕਿਵੇਂ ਵਿਭਚਾਰੀ ਹੋ ਕੇ ਵਿਚਰਦੇ ਨੇ ਔਰ ਕਿਵੇਂ ਉਹ ਨਸ਼ਿਆਂ ਦੇ ਅੰਦਰ ਗਲਤਾਨ ਹੋ ਜਾਂਦੇ, ਉਹ ਸਾਰਾ ਜ਼ਿਕਰ ਕਵੀ ਜੀ ਨੇ ਕੀਤਾ ਅਤੇ ਆਪ ਸੰਗਤਾਂ ਨੇ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕੀਤਾ। ਜਦੋਂ ਉਹ ਸਾਰਾ ਨ੍ਰਿਤ ਸਵਾਂਗ ਗੁਰੂ ਸਾਹਿਬ ਵੇਖ ਰਹੇ ਨਾ, ਵੇਖਣ ਤੋਂ ਮਗਰੋਂ ਮਾਲਕ ਨੇ ਕਹਿ ਦਿੱਤਾ ਵੀ ਹੁਣ ਇਹਨਾਂ ਸਾਰਿਆਂ ਨੂੰ ਭਾਈ ਸੋਧਣ ਦਾ ਵੇਲਾ ਆਇਆ। ਫਿਰ ਗੁਰੂ ਪਾਤਸ਼ਾਹ ਨੇ ਦੂਰ ਦੁਰਾਡੇ ਇਲਾਕਿਆਂ ਵਿੱਚ ਹੁਕਮਨਾਮੇ ਭਿਜਵਾਏ ਵੀ ਜਿੱਥੇ ਕਿੱਥੇ ਵੀ ਮਸੰਦ ਰਹਿੰਦੇ ਨੇ ਉਹਨਾਂ ਨੂੰ ਫੜ ਕੇ ਸਾਡੇ ਕੋਲ ਲੈ ਆਓ। ਉੱਦਾਂ ਹੀ ਕੀਤਾ ਜੀ, ਸਾਰਿਆਂ ਮਸੰਦਾਂ ਨੂੰ ਫੜ ਕੇ ਗੁਰੂ ਸਾਹਿਬ ਕੋਲ ਲੈ ਆਉਂਦੇ ਨੇ। ਜਿਹੜੇ ਬਹੁਤੇ ਜ਼ਿਆਦਾ ਹੰਕਾਰੀ, ਬਹੁਤੇ ਜ਼ਿਆਦਾ ਜੀਵਨ ਸਥਾਲ ਤੋਂ ਡਿੱਗ ਚੁੱਕੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਅਤੇ ਕਈ ਐਸੇ ਵੀ ਸਨ ਜਿਨ੍ਹਾਂ ਨੇ ਫਿਰ ਗੁਰੂ ਸਾਹਿਬ ਕੋਲੋਂ ਆਪਣੀਆਂ ਭੁੱਲਾਂ ਬਖਸ਼ਾਈਆਂ, ਗਲਤੀਆਂ ਮੰਨੀਆਂ ਅਤੇ ਜਿਹੜੇ ਮੰਨਣ ਵਾਲੇ ਮੰਨ ਗਏ ਉਹਨਾਂ ਨੂੰ ਫਿਰ ਗੁਰੂ ਸਾਹਿਬ ਨੇ ਬਖਸ਼ ਵੀ ਦਿੱਤਾ। ਉਹਨਾਂ ਦੇ ਵਿੱਚੋਂ ਕੁਝ ਕੁ ਮਸੰਦਾਂ ਦਾ ਜ਼ਿਕਰ ਕਵੀ ਜੀ ਕਰ ਰਹੇ, ਉਹਨਾਂ ਦਾ ਜ਼ਿਕਰ ਕਰਦਿਆਂ ਇੱਕ ਮਸੰਦ ਦਾ ਨਾਂ ਸਭ ਤੋਂ ਪਹਿਲਾਂ ਉਹਨਾਂ ਮਸੰਦ ਤਖ਼ਤ ਮਲ ਦਾ ਜ਼ਿਕਰ ਕੀਤਾ, ਜਿਹੜਾ ਨੱਕੇ ਦਾ ਮਸੰਦ ਹੈ ਅਤੇ ਇਹ ਅਨੰਦਪੁਰ ਸਾਹਿਬ ਆਪੇ ਹੀ ਚੱਲ ਕੇ ਆ ਗਿਆ, ਪਰ ਆਪਣੇ ਤਨ ਉੱਤੇ ਪਹਿਰਾਵਾ ਇਹਨੇ ਹੋਰ ਤਰ੍ਹਾਂ ਦਾ ਨਾ ਧਾਰਨ ਕਰ ਲਿਆ। ਉਹ ਸਾਰਾ ਕਿਵੇਂ ਵਾਰਤਾ ਵਰਤਦੀ ਹੈ,
ਆਓ ਆਪਾਂ ਇਤਿਹਾਸ ਦੇ ਉਹਨਾਂ ਅਗਲੇਰੇ ਪੰਨਿਆਂ ਨੂੰ ਵਿਚਾਰਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਮਾਲਕ ਪਾਤਸ਼ਾਹ ਆਪ ਰਸਨਾ ਉੱਤੇ ਵਰਤ ਕੇ ਪਾਵਨ ਇਤਿਹਾਸ ਔਰ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ, ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦੇ ਹਾਂ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਨੀ ਰਚੇਤਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਉਹਨਾਂ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਲੜੀ ਨੂੰ ਜੋੜਦਿਆਂ ਕਵੀ ਜੀ ਨੇ ਆਪਣੀ ਕਲਮ ਦੇ ਨਾਲ ਇਤਿਹਾਸ ਦੇ ਸੁਨਹਿਰੀ ਅੱਖਰ ਉਕਰੇ ਔਰ ਉਹਨਾਂ ਜ਼ਿਕਰ ਕੀਤਾ ਵੀ ਤਖ਼ਤ ਮੱਲ ਜਿਹੜਾ ਹੈ ਇਹ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਆਪ ਪਹੁੰਚਿਆ। ਇਹਨੇ ਮਨ ਦੇ ਅੰਦਰ ਬੜਾ ਡਰ ਧਾਰਨ ਕੀਤਾ, ਇਹਨੇ ਸਰੂਪ ਤੱਕ ਆਪਣਾ ਤਬਦੀਲ ਕਰ ਲਿਆ, ਬਦਲ ਲਿਆ, ਪਹਿਰਾਵਾ ਤੱਕ ਬਦਲ ਲਿਆ। ਪਰ ਇਹਨੂੰ ਨਾ ਕਵੀ ਜੀ ਜਿਵੇਂ ਜ਼ਿਕਰ ਕਰ ਰਹੇ ਵੀ ਮਾਤਾ ਜੀ ਹੋਣਾ ਨੇ ਗੁਰੂ ਕੇ ਮਹਿਲਾਂ ਨੇ ਇਹਨੂੰ ਵੇਖਿਆ। ਜਦੋਂ ਗੁਰੂ ਕੇ ਮਹਿਲਾਂ ਨੇ ਇਹਨੂੰ ਵੇਖਿਆ ਅਤੇ ਉਹਨਾਂ ਦੀ ਸ਼ਰਨ ਵਿੱਚ ਜਾ ਪਿਆ ਏ, ਅਤੇ ਉਹਨਾਂ ਦੀ ਸ਼ਰਨ ਵਿੱਚ ਜਾ ਕੇ ਇਹਨੇ ਹੁਣ ਮਾਤਾ ਜੀ ਹੁਣਾਂ ਅੱਗੇ ਆਪਣੀ ਅਰਜ਼, ਆਪਣੀ ਬੇਨਤੀ ਜਿਹੜੀ ਉਹ ਰੱਖੀ।

ਜਦੋਂ ਉਹਨੇ ਮਾਤਾ ਜੀ ਹੁਣਾਂ ਕੋਲ ਨਾ ਮਸੰਦ ਤਖ਼ਤ ਮੱਲ ਨੇ ਜਦੋਂ ਮਾਤਾ ਜੀ ਹੁਣਾਂ ਕੋਲ ਬੇਨਤੀ ਕੀਤੀ ਨਾ ਵੀ ਮੈਨੂੰ ਬਚਾ ਲਓ, ਮੈਨੂੰ ਬਖਸ਼ਾ ਲਓ, ਮੈਂ ਆਪਣੇ ਗੁਨਾਹਾਂ ਤੋਂ ਤੌਬਾ ਕਰਦਾ, ਗੁਰੂ ਸਾਹਿਬ ਕੋਲੋਂ ਮੇਰੀ ਭੁੱਲ ਬਖਸ਼ਾ ਲਵੋ, ਹੈ ਨਾ। ਮਾਤਾ ਜੀ ਹੁਣਾਂ ਨੇ ਅਰਜੋਈ ਸੁਣ ਕੇ ਅਤੇ ਉਹਨੂੰ ਧੀਰਜ ਦੇਣ ਵਾਸਤੇ ਮੁੱਖ ਤੋਂ ਵਚਨ ਕੀਤੇ ਅਤੇ ਧੀਰਜ ਦਿੰਦਿਆਂ ਹੋਇਆਂ ਉਹਨਾਂ ਨੇ ਨਾ ਇਹ ਕਿਹਾ ਵੀ ਹੁਣ ਇਹਦੀ ਰੱਖਿਆ ਕਰਨੀ ਉਚਿਤ ਹੈ, ਵੀ ਜਿਹੜਾ ਆਪਣੇ ਗੁਨਾਹਾਂ, ਵੇਖੋ ਆਪਾਂ ਸਤਿਗੁਰੂ ਦੀ ਬਾਣੀ ਦਾ ਬਚਨ ਪੜ੍ਹਦੇ ਹਾਂ ਵੀ ਜਿਹੜਾ ਆਪਣੀਆਂ ਭੁੱਲਾਂ ਬਖਸ਼ਾ ਗੁਰੂ ਕੋਲ, ਹੈ ਨਾ, ਆਪਣੀਆਂ ਭੁੱਲਾਂ ਮੰਨ ਕੇ ਗੁਰੂ ਕੋਲ ਆ ਜਾਂਦਾ ਹੈ, ਫਿਰ ਉਸ ਥਾਂ ਉੱਤੇ ਸਾਰੀਆਂ ਭੁੱਲਾਂ ਜਿਹੜੀਆਂ ਉਹ ਗੁਰੂ ਆਪ ਬਖਸ਼ ਦਿੰਦਾ ਹੈ। ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੈ ਮਾਰਗ ਪਾਵੈ ਦੇ ਰੂਪ ਵਿੱਚ। ਜਾਂ ਆਪਾਂ ਬਚਨ ਪੜ੍ਹਦੇ ਸਤਿਗੁਰੂ ਜੀ ਕਾ, ਜੋ ਸ਼ਰਨ ਆਵੈ ਤਿਸ ਕੰਠ ਲਾਵੈ। ਇਹ ਬਿਰਧ ਸਵਾਮੀ ਸਨ। ਤਖ਼ਤ ਮੱਲ ਨੇ ਜੀ ਆਪਣੀਆਂ ਗਲਤੀਆਂ ਮੰਨ ਲਈਆਂ ਵੀ ਮੈਂ ਕਾਰਪੇਟ ਖਾਧੀ ਹੈ, ਔਰ ਇਹ ਬੜੀ ਵੱਡੀ ਗੱਲ ਹੈ ਜੀ, ਆਪਣੇ ਕੀਤੇ ਗੁਨਾਹਾਂ ਨੂੰ ਮੰਨ ਲੈਣਾ, ਆਪਣੀ ਕੀਤੀਆਂ ਭੁੱਲਾਂ ਨੂੰ ਮੰਨ ਲੈਣਾ ਅਤੇ ਮੰਨ ਕੇ ਤੌਬਾ ਕਰ ਜਾਣੀ ਵੀ ਮੈਂ ਅਗਾਂਹ ਤੋਂ ਐਸੀ ਭੁੱਲ, ਐਸਾ ਗੁਨਾਹ ਕਦੇ ਨਹੀਂ ਕਰਾਂਗਾ। ਜਦੋਂ ਮਾਤਾ ਜੀ ਹੁਣਾਂ ਨੇ ਸੁਣਿਆ, ਹੁਣ ਮਾਤਾ ਜੀ ਜਿਹੜੇ ਨੇ ਉਹ ਗੁਰੂ ਸਾਹਿਬ ਤੇ ਸੁਭਾਅ ਤੋਂ ਚੰਗੀ ਤਰ੍ਹਾਂ ਜਾਣੂ ਨੇ, ਜਾਣੂ ਤੇ ਸਿੱਖ ਵੀ ਨੇ, ਪਰ ਮਸੰਦ ਨੂੰ ਇਹ ਡਰ ਸੀ ਵੀ ਜੇ ਮੈਂ ਚਲੇ ਗਿਆ ਤੇ ਹੋ ਸਕਦਾ ਗੁਰੂ ਸਾਹਿਬ ਫੜ ਕੇ ਮੈਨੂੰ ਸਜ਼ਾ ਦੇ ਦੇਣ। ਇਸ ਲਈ ਉਹਨੇ ਕੀ ਕੀਤਾ, ਉਹਨੇ ਗੁਰੂ ਸਾਹਿਬ ਦੇ ਕੋਲ ਜਾਣ ਦੀ ਬਜਾਏ ਪਹਿਲੋਂ ਮਾਤਾ ਜੀ ਹੁਣਾਂ ਕੋਲ ਚਲੇ ਗਿਆ ਵੀ ਮਾਤਾ ਜੀ ਹੁਣੀ ਜੇ ਕਿਤੇ ਹਾਮੀ ਭਰ ਦੇਣ ਫਿਰ ਗੁਰੂ ਸਾਹਿਬ ਬਖਸ਼ ਦੇਣਗੇ। ਇੱਕ ਸਿਫਾਰਿਸ਼ ਤੌਰ 'ਤੇ ਕਹਿ ਲਓ ਵੀ ਮਾਤਾ ਜੀ ਹੁਣਾਂ ਕੋਲ ਚਲੇ ਗਿਆ। ਇਹਨੇ ਜੀ ਮਾਤਾ ਜੀ ਉਹਨਾਂ ਕੋਲ ਜਾ ਕੇ ਰੱਖਿਆ ਦੀ ਮੰਗ ਕੀਤੀ ਅਤੇ ਮਾਤਾ ਜੀ ਉਹਨਾਂ ਨੇ ਆਪਣੇ ਮਨ 'ਚ ਵਿਚਾਰਿਆ ਵੀ ਇਹਦੀ ਰੱਖਿਆ ਕਰਨੀ ਹੁਣ ਉਚਿਤ ਬਣਦੀ ਵੀ ਹੈ, ਜਿਸ ਕਰਕੇ ਫਿਰ ਮਸੰਦ ਤਖ਼ਤ ਮੱਲ ਨੂੰ ਮਾਤਾ ਜੀ ਆਪਣੇ ਮੁਖਾਰਬਿੰਦ ਤੋਂ ਬਚਨ ਕਰਦੇ ਹਾਂ।

ਵਚਨ ਕਰਦੇ ਆ ਇਹ ਕਿਹਾ ਕਹਿੰਦੇ ਵੀ ਤੂੰ ਇੰਜ ਕਰ ਭਾਈ ਆਪਣੇ ਮਨ ਦੇ ਵਿੱਚ ਜਿਹੜੀਆਂ ਗਿਣਤੀਆਂ ਤੂੰ ਧਾਰਨ ਕਰੀ ਬੈਠਾ ਡਰ ਕਰਕੇ ਉਹ ਸਾਰੀਆਂ ਵਿਸਾਰ ਦੇ ਛੱਡ ਦੇ। ਅਸੀਂ ਖੁਦ ਆਪ ਹੁਣ ਗੁਰੂ ਪਾਤਸ਼ਾਹ ਨਾਲ ਬੇਨਤੀ ਭਰੇ ਬਚਨ ਕਰਾਂਗੇ, ਗੁਰੂ ਸਾਹਿਬ ਅੱਗੇ ਤੇਰੇ ਵੱਲੋਂ ਬੇਨਤੀ ਅਸੀਂ ਕਰਾਂਗੇ। ਔਰ ਬੇਨਤੀ ਕਰਦਿਆਂ ਹੋਇਆਂ ਯਤਨ ਕਰਾਂਗੇ ਵੀ ਧੰਨ ਗੁਰੂ ਕਲਗੀਧਰ ਸਾਹਿਬ ਤੁਹਾਨੂੰ ਬਖਸ਼ ਦੇਣ। ਮਾਤਾ ਜੀ ਹੁਣਾਂ ਨੇ ਨਾ ਇਸ ਤਰ੍ਹਾਂ ਬਚਨ ਕਰਕੇ ਅਤੇ ਮਸੰਦ ਤਖਤ ਮਲ ਨੂੰ ਧੀਰਜ ਧਾਰਨ ਕਰਨ ਲਈ ਆਖਿਆ ਹੈ।

ਕਹਿੰਦੇ ਜਿਵੇਂ ਕਿਵੇਂ ਵੀ ਕਰੀਏ ਤੇਰਾ ਬਚਾਅ ਅਸੀਂ ਜ਼ਰੂਰ ਕਰਾਂਗੇ, ਮਤਲਬ ਤੇਰੀ ਰਾਖੀ ਕਰਾਂਗੇ, ਗੁਰੂ ਸਾਹਿਬ ਅੱਗੇ ਬੇਨਤੀ ਕਰਾਂਗੇ, ਅਰਜ਼ੋਈ ਕਰਾਂਗੇ। ਬਸ ਤੁਸੀਂ ਆਪਣੇ ਮਨ ਦੇ ਅੰਦਰੋਂ ਡਰ ਵਿਸਾਰ ਕੇ ਅਤੇ ਗੁਰੂ ਪਾਤਸ਼ਾਹ ਦਾ ਚਿੰਤਨ ਕਰੋ, ਸਤਿਗੁਰੂ ਨੂੰ ਸਿਮਰੋ। ਮਤਲਬ ਉਹਨਾਂ ਨੇ ਗੁਰੂ ਸਾਹਿਬ ਨੂੰ ਸਿਮਰਨ ਵਾਸਤੇ, ਮਾਤਾ ਜੀ ਹੋਣਾ ਨੇ ਗੁਰੂ ਸਾਹਿਬ ਨੂੰ ਚੇਤੇ ਕਰਨ ਵਾਸਤੇ ਕਹਿ ਦਿੱਤਾ ਹੈ, ਅਤੇ ਨਾਲੇ ਮਨ ਦੇ ਵਿੱਚੋਂ ਸਾਰੇ ਡਰ। ਅਤੇ ਤੀਸਰਾ ਪੱਖ ਇਹ ਵੀ ਆ ਵੀ ਤੌਬਾ ਅਤੇ ਆਪਣੇ ਗੁਨਾਹਾਂ ਤੋਂ ਉਹ ਆਪ ਕਰ ਚੁੱਕੇ ਨੇ। ਸਭ ਤੋਂ ਵੱਡਾ ਜੇ ਆਪਾਂ ਪੱਖ ਮੰਨਾਂਗੇ ਮਸੰਦ ਤਖ਼ਤ ਮੱਲ ਜੀ ਦੇ ਜੀਵਨ ਦਾ, ਉਹ ਇਹੀ ਹੈ ਕਿ ਆਪਣੀਆਂ ਕੀਤੀਆਂ ਹੋਈਆਂ ਭੁੱਲਾਂ, ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਅਤੇ ਗੁਨਾਹਾਂ ਨੂੰ ਉਹਨਾਂ ਮੰਨ ਲਿਆ। ਮੰਨ ਕੇ ਉਹਨਾਂ ਨੇ ਮਾਤਾ ਜੀ ਹੁਣਾਂ ਕੋਲ ਅਰਜ਼ ਕੀਤੀ ਹੈ ਵੀ ਮੇਰੀ ਰੱਖਿਆ ਤੁਸੀਂ ਕਰੋ, ਤੁਸੀਂ ਰੱਖੋ ਹੁਣ ਮੈਨੂੰ। ਫਿਰ ਜੀ ਮਾਤਾ ਜੀ ਹੁਣਾਂ ਬਚਨ ਕਰਕੇ ਅਤੇ ਗੁਰੂ ਸਾਹਿਬ ਜੀ ਦੇ ਚਿੰਤਨ ਦੇ ਅੰਦਰ ਉਹਨਾਂ

ਇਸ ਤਰ੍ਹਾਂ ਜੀ ਉਹਨਾਂ ਨੇ ਇੱਕ ਕੋਸਟ ਕੋਠਾ ਹੈ ਨਾ ਘਰ, ਇੱਕ ਘਰ ਦੇ ਵਿੱਚ ਇੱਕ ਥਾਂ ਦੇ ਉੱਤੇ ਉਹਨਾਂ ਨੂੰ ਬੈਠਣ ਵਾਸਤੇ ਕਿਹਾ ਵੀ ਤੁਸੀਂ ਉੱਥੇ ਬੈਠ ਜਾਓ, ਅਤੇ ਆਪ ਗੁਰੂ ਸਾਹਿਬ ਦੇ ਕੋਲ ਫਿਰ ਮਾਤਾ ਜੀ

ਸਤਿਗੁਰੂ ਅੱਗੇ ਨਾ ਮਾਤਾ ਜੀ ਹੁਣਾਂ ਨੇ ਬੇਨਤੀ ਕਰਦਿਆਂ ਸਭ ਤੋਂ ਪਹਿਲਾਂ ਬਚਨ ਇਹ ਕੀਤੇ, ਹੇ ਅਕਾਲ ਪੁਰਖ ਪਰਮੇਸ਼ਵਰ ਜੀਓ, ਗੁਰੂ ਸਾਹਿਬ ਜੀਓ, ਤੁਹਾਡੇ ਕੋਲੋਂ ਕੁਝ ਛਿਪਿਆ ਨਹੀਂ ਹੋਇਆ। ਹੁਣ ਉੱਥੇ ਜਾ ਕੇ ਇਹ ਨਹੀਂ ਵੀ ਅਸੀਂ ਰੱਖਣ ਆਏ ਹਾਂ ਤੁਸੀਂ ਰੱਖੋ, ਉਹਨਾਂ ਨੂੰ ਦੱਸਿਆ ਮਾਤਾ ਜੀ ਉਹਨਾਂ ਨੇ ਵੀ ਤੁਹਾਡੇ ਕੋਲੋਂ ਕੁਝ ਛਿਪਿਆ ਹੋਇਆ ਨਹੀਂ, ਤੁਸੀਂ ਸਭ ਕੁਝ ਚੰਗੀ ਤਰ੍ਹਾਂ ਜਾਣਦੇ, ਸਭ ਕੁਝ ਚੰਗੀ ਤਰ੍ਹਾਂ ਜਾਣਦੇ ਹੋ, ਅਤੇ ਜਿਹੜਾ ਤੁਹਾਡੇ ਕੋਲ ਤੁਹਾਡੇ ਦਰ ਦੇ ਉੱਤੇ ਆਪ ਚੱਲ ਕੇ ਆ ਜਾ

ਕਿ ਦੀਨ ਹੋ ਕੇ ਨੀਵਾਂ ਹੋ ਕੇ ਆਪ ਜੀ ਦੀ ਸ਼ਰਨ ਵਿੱਚ ਆ ਜਾਏ, ਫਿਰ ਉਹਦੀ ਰੱਖਿਆ ਕਰਨਾ ਆਪ ਜੀ ਦਾ ਸੁਭਾਵ ਹੈ। ਇਹ ਆਪ ਜੀ ਦਾ ਸੁਭਾਅ ਹੈ ਕਿ ਆਪ ਜੀ ਉਹਦੀ ਰੱਖਿਆ ਕਰਦੇ ਹੋ ਜਿਹੜਾ ਦੀਨ ਹੋ ਕੇ ਤੁਹਾਡੇ ਦਰ ਦੇ ਉੱਤੇ ਤੁਹਾਡੀ ਸ਼ਰਨ

ਇਹ ਉਪਦੇਸ਼ ਵੀ ਆਪ ਜੀ ਹੀ ਦੱਸਦੇ ਹੋ, ਆਪ ਜੀ ਹੀ ਦਿੰਦੇ ਹੋ ਵੀ ਜਿਹੜਾ ਜੀਵ ਦੀਨ ਹੋ ਕੇ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ, ਗੁਰੂ ਉਹਦੀ ਰਾਖੀ ਫਿਰ ਆਪ ਕਰਦੇ ਨੇ। ਇਸ ਤਰ੍ਹਾਂ ਆਪ ਜੀ ਉਪਦੇਸ਼ ਬਖਸ਼ਦੇ ਹੋ, ਉਪਦੇਸ਼ ਕਰਦੇ ਹੋ, ਔਰ ਇਹੀ ਆਪ ਜੀ ਆਪ ਵੀ ਧਰਮ ਵੀ ਹੈ ਅਤੇ ਪਰ ਉਪਕਾਰ

ਫਿਰ ਮਾਤਾ ਜੀ ਹੁਣਾਂ ਨੇ ਦੱਸਿਆ ਵੀ ਆਪ ਜੀ ਨੂੰ, ਆਪ ਜੀ ਤੋਂ ਕੁਝ ਛੁਪਿਆ ਨਹੀਂ, ਪਰ ਕਿੱਥੋਂ ਤੱਕ ਆਖੀਏ, ਕਹਿੰਦੇ ਜਿਹੜੇ ਨੱਕੇ ਦੇਸ਼ ਦਾ ਮਸੰਦ ਹੈ, ਮਸੰਦ ਤਖਤ ਮਲ, ਉਹ ਨਾ ਬੜਾ ਜ਼ਿਆਦਾ ਡਰ ਧਾਰਨ ਕਰਕੇ, ਉਹਨੇ ਆਪਣੇ ਮਨ ਦੇ ਅੰਦਰ ਬਹੁਤ ਡਰ, ਬੜਾ ਭੈ ਆਪ ਜੀ ਪ੍ਰਤੀ

ਉਹਨੇ ਤੇ ਇੰਨਾ ਡਰ ਧਾਰਨ ਕੀਤਾ ਵੀ ਉਹਨੇ ਆਪਣਾ ਪਹਿਰਾਵਾ ਤੱਕ ਬਦਲ ਲਿਆ, ਪਹਿਰਾਵਾ ਤੱਕ ਬਦਲ ਕੇ ਤੇ ਆਪ ਖੁਦ ਚੱਲ ਕੇ ਉਹ ਆਨੰਦਾਂ ਦੀ ਪੁਰੀ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਆਏ।

0: ਸਾਈ
1: ਵੀ ਉਹਨੇ ਨਾ ਜੀ ਆਪ ਜੀ ਦਾ ਡਰ ਬੜਾ ਤਰਨ ਕੀਤਾ, ਬਹੁਤ ਭੈ ਆਪ ਜੀ ਦਾ ਉਹਨਾਂ ਨੇ ਆਪਣੇ ਮਨ ਵਿੱਚ ਧਾਰਿਆ ਹੈ। ਆਪ ਜੀ ਦਾ ਭੈ ਧਾਰਨ ਕਰਕੇ ਆਪ ਜੀ ਕੋਲ ਨਗਰੀ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਉਹ ਆਪ ਹੀ ਚੱਲ ਕੇ

ਜੀ ਉਹਨੇ ਭਾਵੇਂ ਬਹੁਤ ਅਪਰਾਧ ਕੀਤੇ ਨੇ, ਬਹੁਤ ਗੁਨਾਹ ਕੀਤੇ ਨੇ, ਬੜੀਆਂ ਭੁੱਲਾਂ ਕੀਤੀਆਂ ਨੇ, ਪਰ ਹੁਣ ਨਾ ਉਹ ਡਰਿਆ ਹੋਇਆ ਆਪ ਜੀ ਦੀ ਸ਼ਰਨ ਵਿੱਚ ਪਿਆ, ਸ਼ਰਨ ਵਿੱਚ ਪਿਆ ਹੈ। ਡਰ ਵੀ ਉਹਨਾਂ ਨੇ ਧਾਰਨ ਕੀਤਾ, ਆਪਣੇ ਗੁਨਾਹਾਂ ਨੂੰ, ਆਪਣੇ ਅਪਰਾਧਾਂ ਨੂੰ ਉਹ ਮੰਨਦੇ ਵੀ ਨੇ, ਉਹਨਾਂ ਨੇ ਮੰਨਿਆ ਵੀ ਹੈ। ਔਰ ਆਪ ਲੁਕੇ ਹੋਏ ਉਹ ਘਰ ਦੇ ਅੰਦਰ ਲੁਕੇ ਹੋਏ ਨੇ, ਪਰ ਆਪ ਜੀ ਦੀ ਸ਼ਰਨ ਵਿੱਚ ਉਹ

ਉਹਨਾਂ ਨੂੰ ਬਖਸ਼ ਦੇਣਾ ਹੀ ਹਨਾ ਆਪ ਜੀ ਦਾ ਸੁਭਾਅ ਉਚਿਤ ਰੂਪ ਵਿੱਚ ਜੋ ਹੈ ਵੀ ਜਿਹੜਾ ਸ਼ਰਨ ਵਿੱਚ ਪੈ ਜਾਂਦਾ ਆਪ ਜੀ ਉਹਨੂੰ ਬਖਸ਼ ਦਿੰਦੇ ਹੋ ਅਤੇ ਕਿਰਪਾ ਕਰੋ ਮਸੰਦ ਤਖਤ ਮੱਲ ਜੀ ਨੂੰ ਵੀ ਹੁਣ ਬਖਸ਼ ਦਿਓ ਉਹ ਸਾਡੇ ਕੋਲ ਆ ਕੇ ਕਿਗਿਆਨੋ ਵਿਲਕਣਾ ਰੋਣਾ ਕਿਗਿਆਨੋ ਸ਼ਬਦ ਦਾ ਅਰਥ ਅੱਖਰੀ ਅਰਥ ਬਣ ਹੌਂਕੇ ਲੈ ਕੇ ਰੋਣਾ ਵੀ ਉਹਨਾਂ ਨੇ ਹੌਕੇ ਲੈ ਕੇ ਸਾਡੇ ਕੋਲ ਆ ਕੇ ਹੈ ਨਾ ਕੁਰਲਾਏ ਉਹ ਅਤੇ ਅਰਜੋਈ ਉਹਨਾਂ ਕੀਤੀ ਹੈ ਤੁਸੀਂ ਕਿਰਪਾ ਕਰੋ ਹੁਣ ਉਹਨਾਂ ਨੂੰ

ਮਾਤਾ ਜੀ ਹੁਣਾਂ ਕੋਲੋਂ ਸਾਰੀ ਵਾਰਤਾ ਗੁਰੂ ਸਾਹਿਬ ਨੇ ਸੁਣੀ ਅਤੇ ਸੁਣ ਕੇ ਗੁਰੂ ਸਾਹਿਬ ਨਾਲ ਮੁਸਕਰਾ ਵੀ ਪਏ, ਮੁਸਕਰਾ ਕੇ ਅਤੇ ਗੁਰੂ ਪਾਤਸ਼ਾਹ ਜੀ ਨੇ ਮਸੰਦ ਤਖ਼ਤ ਮੱਲ ਜੀ ਨੂੰ ਬਖਸ਼

ਕਹਿੰਦੇ ਵੀ ਹੁਣ ਤੱਕ ਇਹ ਜਿਹੜੀ ਵਾਰਤਾ ਉਹ ਸੁਣੀ ਜਾਂਦੀ ਹੈ। ਅਤੇ ਇਸੇ ਤਰ੍ਹਾਂ ਜਿੰਨੇ ਵੀ ਨਾ ਬਹੁਤੇ ਮਸੰਦ ਜਿਹੜੇ ਉਹ ਸਜ਼ਾਵਾਂ ਭੋਗਦਿਆਂ ਹੋਇਆਂ ਆਪਣੇ ਪ੍ਰਾਣ ਗਵਾ ਗਏ, ਕੁਝ ਕੁ ਨੇ ਇਸੇ ਤਰ੍ਹਾਂ ਜਿਵੇਂ ਭਾਈ ਤਖ਼ਤ ਮੱਲ ਮਸੰਦ ਤਖ਼ਤ ਮੱਲ ਨੇ ਆਪਣੀ ਭੁੱਲ ਬਖਸ਼ਾਈ, ਕੁਝ ਕੁ ਮਸੰਦਾਂ ਨੇ ਇਹ ਵੀ ਮੰਨ ਲਿਆ ਵੀ ਇਸ ਤਰ੍ਹਾਂ ਜੇ ਭੁੱਲ ਬਖਸ਼ਾਈਏ ਤਾਂ ਗੁਰੂ ਸਾਹਿਬ ਬਖਸ਼ ਦੇਣਗੇ। ਫਿਰ ਕਈਆਂ ਨੇ ਆ ਕੇ ਗੁਰੂ ਪਾਤਸ਼ਾਹ ਦੇ ਕੋਲੋਂ ਆਪਣੀਆਂ ਭੁੱਲਾਂ ਬਖਸ਼

ਇਸ ਤਰ੍ਹਾਂ ਦੀ ਕਈਆਂ ਨੇ ਨਾ ਆਪਣੇ ਸਰੂਪ ਆਪਣੇ ਵੇਸ਼ ਬਦਲ ਕੇ ਗੁਰੂ ਸਾਹਿਬ ਦੇ ਕੋਲੋਂ ਆ ਕੇ ਆਪਣੀ ਭੁੱਲ ਬਖਸ਼ਾਈ ਵੀ ਮਾਲਕ ਜੀ ਕਿਰਪਾ ਕਰਕੇ ਜਿਹੜੀ ਅਸੀਂ ਭੁੱਲ ਕਰ ਬੈਠੇ ਹਾਂ ਤੁਸੀਂ ਦਇਆਲੂ ਹੋ ਕਿਰਪਾਲੂ ਹੋ ਅਤੇ ਕਿਰਪਾ ਕਰਕੇ ਆਪ ਜੀ ਸਾਡੀ ਭੁੱਲ ਵੀ ਬਖਸ਼

ਇਸ ਵਿਧੀ ਦੇ ਨਾਲ ਬਹੁਤ ਸਾਰੇ ਡਰਦੇ ਹੋਏ ਮਸੰਦ ਜਿਨ੍ਹਾਂ ਨੇ ਆਪਣੇ ਮਨ 'ਚ ਡਰ ਧਾਰਨ ਕਰ ਲਿਆ ਗੁਰੂ ਸਾਹਿਬ ਪ੍ਰਤੀ, ਜਿਨ੍ਹਾਂ ਨੇ ਡਰ ਧਾਰਨ ਕਰ ਲਿਆ ਜੀ ਉਹ ਬਖਸ਼ੇ ਗਏ, ਅਤੇ ਜਿਨ੍ਹਾਂ ਡਰ ਨਹੀਂ ਧਾਰਨ ਕੀਤਾ ਆਪਣੇ ਹੀ ਹੰਕਾਰ 'ਚ ਤੁਰੇ ਫਿਰੇ ਉਹ ਮਾਰੇ ਗਏ, ਉਹ ਮਸੰਦਾਂ ਨੂੰ ਫਿਰ ਸੋਧਾ ਲੱਗਾ। ਜਿਹੜੇ ਡਰ ਕੇ ਗੁਰੂ ਸਾਹਿਬ ਅੱਗੇ ਨਿਭ ਗਏ ਉਹ ਬਖਸ਼ੇ ਗਏ। ਅਤੇ ਕਵੀ ਜੀ ਨੇ ਜ਼ਿਕਰ ਕੀਤਾ, ਕਹਿੰਦੇ ਵੀ ਇਸ ਤਰ੍ਹਾਂ ਨਾ ਇਸ ਵਿਧ ਕੇਚਿਤ ਕਈ ਡਰਤ ਮਸੰਦ, ਬੜੇ ਮਸੰਦ ਡਰੇ, ਅਤੇ ਉਹ ਡਰੇ ਹੋਏ ਜਿਹੜੇ ਨਾ ਗੁਰੂ ਪਾਤਸ਼ਾਹ

ਉਹ ਸਾਰੇ ਹੀ ਬਖਸ਼ੇ ਗਏ ਜਿਹੜੇ ਗੁਰੂ ਸਾਹਿਬ ਦੇ ਅਨੁਸਾਰੀ ਹੋ ਗਏ। ਗੁਰੂ ਸਾਹਿਬ ਦੇ ਅਨੁਸਾਰੀ ਭਾਵ ਜਿਹੜੇ ਮੰਨ ਗਏ ਵੀ ਸਤਿਗੁਰੂ ਅਸੀਂ ਭੁੱਲ ਕੀਤੀ ਆ, ਜਿਵੇਂ ਚਈਆ ਮਈਆ ਅਰਗੇ ਤਾਂ ਮੰਨਣ ਨੂੰ ਹੀ ਤਿਆਰ ਨਹੀਂ ਸੀ ਨਾ, ਜਾਂ ਹੋਰ ਜਿਹੜੇ ਮਸੰਦ ਜਿਹਦੀ ਨਕਲ ਕਰਕੇ ਵਿਖਾਈ ਹੈ ਨਾ, ਉਹ ਤਾਂ ਮੰਨਣ ਨੂੰ ਹੀ ਤਿਆਰ ਨਹੀਂ ਸੀ ਵੀ ਅਸੀਂ ਆਹ ਕੁਝ ਕੀਤਾ। ਪਰ ਗੁਰੂ ਪਾਤਸ਼ਾਹ ਦੇ ਕੋਲੋਂ ਆ ਕੇ ਜਿਨ੍ਹਾਂ ਨੇ ਆਪਣੀ ਭੁੱਲ ਬਖਸ਼ਾ ਲਈ, ਜਿਹੜੇ ਮੰਨ ਗਏ ਵੀ ਹਾਂਜੀ ਅਸੀਂ ਇਸ ਤਰ੍ਹਾਂ ਗੁਨਾਹ ਕੀਤੇ ਨੇ, ਗੁਨਾਹ ਭਾਵ ਸੰਗਤ ਕੋਲੋਂ ਕਾਰਪੇਟ ਉਗਰਾਈ ਵੀ ਹੈ ਅਤੇ ਖਾਧੀ ਵੀ ਹੈ, ਉਗਰਾਈ ਵੀ ਹੈ ਅਤੇ ਖਾਧੀ, ਉਗਰਾਉਣਾ ਮੰਦਾ ਕਰਮ ਨਹੀਂ ਸੀ, ਉਗਰਾਉਣ ਦੀ ਜ਼ਿੰਮੇਵਾਰੀ ਤਾਂ ਗੁਰੂ ਸਾਹਿਬ ਨੇ ਲਾਈ ਹੈ, ਪਰ ਉਗਰਾ ਕੇ ਇਕੱਠੀ ਕਰਕੇ ਖਾਣਾ ਇਹ ਉਹਨਾਂ ਦਾ ਅਪਰਾਧ ਸੀ, ਉਹਨਾਂ ਦਾ ਗੁਣ। ਉਹ ਮੰਨ ਗਏ ਜੀ, ਕਈ ਮੰਨ ਗਏ, ਕਈ ਅਜੇ ਵੀ ਐਸੇ ਸੀ ਜਿਹੜੇ ਨਹੀਂ ਸੀ ਮੰਨਣ ਨੂੰ ਤਿਆਰ, ਜਿਹੜੇ ਨਹੀਂ ਮੰਨੇ ਉਹਨਾਂ ਨੂੰ ਸਜ਼ਾਵਾਂ ਮਿਲੀਆਂ, ਜਿਹੜੇ ਮੰਨ ਗਏ ਉਹ ਬਖਸ਼ੇ ਗਏ। ਕਵੀ ਜੀ ਨੇ ਜ਼ਿਕਰ ਕੀਤਾ, ਸੋ ਬਖਸ਼ੇ ਭੇ ਗੁਰ ਅਨੁਸਾਰੀ, ਜਿਹੜੇ ਗੁਰੂ ਅਨੁਸਾਰੀ ਹੋ ਗਏ ਉਹ ਬਖਸ਼ੇ ਗਏ, ਔਰ ਸ਼ਰਨ ਜਿਹੜੇ ਤਜ ਹੰਕਾਰ ਸੁਮਤ, ਜਿਨ੍ਹਾਂ ਨੇ ਹੰਕਾਰ ਛੱਡ ਕੇ ਆਪਣਾ ਅਤੇ ਚੰਗੀ ਮਤ ਆਪਣੇ ਹਿਰਦੇ ਦੇ ਵਿੱਚ ਜਿਨ੍ਹਾਂ

ਜਿਨ੍ਹਾਂ ਨੇ ਗੁਰੂ ਸਾਹਿਬ ਨਾਲ ਇਹ ਬਚਨ ਕਰ ਲਏ ਵੀ ਸਤਿਗੁਰੂ ਅਸੀਂ ਪਹਿਲਾਂ ਵਾਂਗ ਕੋਈ ਵੀ ਅਪਰਾਧ ਨਹੀਂ ਕਰਾਂਗੇ, ਪਹਿਲਾਂ ਵਾਂਗ ਕੋਈ ਵੀ ਅਪਰਾਧ ਅਸੀਂ ਨਹੀਂ ਕਰਾਂਗੇ, ਔਰ ਸਿੱਖੀ ਦੇ ਉੱਤੇ ਹੈ ਨਾ, ਸਿੱਖੀ ਦੇ ਰਾਹ ਉੱਤੇ, ਸਿੱਖੀ ਦੇ ਮਾਰਗ ਉੱਤੇ ਉਸੇ ਤਰ੍ਹਾਂ ਭਲੇ ਹੋ ਕੇ ਪ੍ਰੇਮ ਦੇ ਵਿੱਚ ਹੈ ਨਾ, ਪ੍ਰੇਮ ਨਾਲ ਉਸ ਮਾਰਗ

ਇੱਕ ਦਿਨ ਕਵੀ ਜੀ ਕਹਿੰਦੇ ਵੀ ਸਭਾ ਲੱਗੀ ਹੋਈ ਹੈ, ਗੁਰੂ ਸਾਹਿਬ ਨੇ ਸਭਾ ਸਜਾਈ ਹੋਈ ਹੈ। ਸਜੀ ਹੋਈ ਸਭਾ ਦੇ ਵਿੱਚ ਗੁਰੂ ਪਾਤਸ਼ਾਹ ਦੇ ਕੋਲ ਭਾਈ ਆਲਮ ਸਿੰਘ ਬੈਠੇ ਹੋਏ ਨੇ। ਭਾਈ ਆਲਮ ਸਿੰਘ ਗੁਰੂ ਸਾਹਿਬ ਦੇ ਕੋਲੇ ਬੈਠੇ ਹੋਏ ਨੇ। ਸਭਾ ਸਜੀ ਹੋਈ ਹੈ, ਸਜੀ ਹੋਈ ਸਭਾ ਦੇ ਵਿੱਚ ਫਿਰ ਭਾਈ ਸਾਹਿਬ ਗੁਰੂ ਪਾਤਸ਼ਾਹ ਨਾਲ ਵਿਚਾਰਾਂ ਕਰਦੇ।

ਨਾਲ ਬਚਨ ਕਰਦਿਆਂ ਕਹੇ ਵੀ ਮਾਲਕ ਜੀ ਉਹ ਨੱਕੇ ਦੇ ਇਲਾਕੇ ਵਿੱਚ ਨਾ, ਨੱਕੇ ਦੇ ਇਲਾਕੇ ਦੇ ਵਿੱਚ ਇੱਕ ਬਹੁਤ ਵੱਡਾ ਮਸੰਦ ਰਹਿੰਦਾ ਹੈ, ਬਹੁਤ ਵੱਡਾ ਮਸੰਦ ਰਹਿੰਦਾ ਹੈ। ਔਰ ਉਹ ਜਿਹੜਾ ਮਸੰਦ ਹੈ ਨਾ, ਫੇਰੂ ਨਾਮ, ਉਹਦਾ ਨਾਮ ਫੇਰੂ ਹੈ, ਅਤੇ ਉਹ ਬੜਾ ਧਨ ਇਕੱਠਾ ਕਰਦਾ ਜੀ, ਬਹੁਤ ਦੌਲਤ ਇਕੱਠੀ ਕਰਦਾ, ਬਹੁਤ ਸਾਰੀਆਂ ਵਸਤੂਆਂ ਪਦਾਰਥ ਉਹ ਇਕੱਤਰ ਕਰਦੇ ਹਨ।

ਇੱਕ ਤਾਂ ਉਹ ਧਨ ਬੜਾ ਇਕੱਠਾ ਕਰਦੇ ਜੀ, ਅਤੇ ਦੂਜਾ ਰਹਿੰਦੇ ਵੀ ਉਸੇ ਇਲਾਕੇ ਵਿੱਚ ਹੀ ਨੇ, ਬੜੀ ਖੁਸ਼ੀ ਨਾਲ ਹਰ ਖਾਵੈ ਨਾ ਪ੍ਰਸੰਨਤਾ ਦੇ ਨਾਲ ਰਹਿੰਦੇ ਨੇ, ਧਨ ਦੌਲਤ ਵੀ ਬੜਾ ਇਕੱਠਾ ਕਰਦੇ ਨੇ, ਅਤੇ ਰਹਿੰਦੇ ਵੀ ਉਸ ਇਲਾਕੇ ਦੇ ਵਿੱਚ ਹਰ ਖਾਵੈ ਹਰਖ ਦੇ ਨਾਲ ਖੁਸ਼ੀ ਦੇ ਨਾਲ ਉਹ ਰਹਿੰਦੇ।

ਅਜੇ ਤੱਕ ਸਤਿਗੁਰੂ ਜੀ ਉਹ ਆਪ ਜੀ ਦੀ ਹਜ਼ੂਰੀ ਵਿੱਚ ਨਹੀਂ ਆਏ, ਆਪ ਜੀ ਦੀ ਸ਼ਰਨ ਵਿੱਚ ਨਹੀਂ ਆਏ, ਨਾ ਆਪ ਜੀ ਦੀ ਸ਼ਰਨ ਵਿੱਚ ਆਏ ਨੇ ਅਜੇ ਤੱਕ, ਅਤੇ ਨਾ ਹੀ ਦੀਨ ਹੋ ਕੇ ਉਹਨਾਂ ਨੇ ਕੋਈ ਭੁੱਲ ਬਖਸ਼ਾਈ ਹੈ ਆਪਣੀ, ਨਾ ਭੁੱਲ ਬਖਸ਼ਾਈ ਹੈ ਅਤੇ ਨਾ ਹੀ ਆਪ ਜੀ ਦੇ ਦਰ

ਤੇ ਇਹ ਵੀ ਡਰ ਨਹੀਂ ਆਪਣੇ ਮਨ ਵਿੱਚ ਧਾਰਨ ਕੀਤਾ ਵੀ ਮਸੰਦਾਂ ਨੂੰ ਗੁਰੂ ਪਾਤਸ਼ਾਹ ਨੇ ਸਜ਼ਾਵਾਂ ਦਿੱਤੀਆਂ ਨੇ ਨਾ, ਸੁਣ ਕੇ ਵੀ ਉਹਨਾਂ ਨੇ ਡਰ ਨਹੀਂ ਧਾਰਨ ਕੀਤਾ, ਉਹ ਸੁਣ ਕੇ ਵੀ ਨਹੀਂ ਆਏ, ਨਾ ਉਹਨਾਂ ਡਰ ਧਾਰਿਆ, ਨਾ ਉਹ ਭੁੱਲ ਬਖਸ਼ਾਉਣ ਵਾਲੇ।

ਫਿਰ ਜੀ ਗੁਰੂ ਸਾਹਿਬ ਨੇ ਜਦੋਂ ਭਾਈ ਆਲਮ ਸਿੰਘ ਤੋਂ ਸੁਣਿਆ, ਮਾਲਕ ਨੇ ਉਸੇ ਵੇਲੇ ਨਾ ਆਪਣੇ ਕੋਲੋਂ ਪੰਜ ਸਿੱਖ ਭੇਜ ਤੇ। ਪੰਜ ਸਿੱਖ ਭੇਜ ਕੇ ਨਾ ਬਿਨਾਂ ਬਿਲਮ ਅਤੇ ਸਗਹੀ ਆ ਜਾਏ ਉਹਨਾਂ ਨੂੰ ਕਹਿਤਾ, ਕਹਿੰਦੇ ਜਾਓ ਭਾਈ ਬਿਨਾਂ ਦੇਰੀ ਤੋਂ ਜਾ ਕੇ ਉਹਨਾਂ ਨੂੰ ਫੜ ਲਿਆਓ। ਹੁਣ ਦੱਸਣਾ ਹੈ ਵੀ ਜਿਹੜੇ ਮਾੜੇ ਨੇ ਡਰ ਵੀ ਉਹਨਾਂ ਨੂੰ ਹੀ ਲੱਗਿਆ, ਡਰ ਵੀ ਉਹਨਾਂ ਨੂੰ ਹੀ ਹੈ ਨਾ ਜਿਹੜੇ ਮਾੜੇ ਨੇ। ਜਿਹਨੇ ਗੁਰੂ ਘਰ ਦਾ ਧਨ ਖਾਧਾ ਡਰ ਤਾਂ ਉਸੇ ਨੂੰ ਹੀ ਹੈ ਨਾ ਜੀ, ਅਤੇ ਜਿਹਨੇ ਖਾਧਾ ਹੀ ਨਾ ਹੋਵੇ ਉਹਨੂੰ ਡਰ ਕਾਹਦਾ। ਜਿਹਨੇ ਸੰਗਤਾਂ ਦੀ ਕਾਰ ਭੇਟ ਉਗਰਾ ਕੇ ਲਕੋਈ ਹੋਵੇ ਡਰ ਤਾਂ ਉਸੇ ਨੂੰ ਹੈ, ਅਤੇ ਜਿਹਨੇ ਲਕੋਈ ਕੋਈ ਨਹੀਂ ਉਹਨੂੰ ਕਾਹਦਾ ਡਰ ਹੈ। ਗੁਰੂ ਪਾਤਸ਼ਾਹ ਨੇ ਉਹਨੂੰ ਦੱਸਣਾ ਵੀ ਜਿਹੜੇ ਚੰਗੇ ਨੇ ਉਹ ਚੰਗੇ ਨੇ, ਅਤੇ ਉਹ ਉਹਨਾਂ ਉੱਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ, ਅਤੇ ਜਿਹੜੇ ਮਾੜੇ ਨੇ ਉਹੀ ਫਿਰ ਸਜ਼ਾ ਦੇ ਹੱਕਦਾਰ ਵੀ ਨੇ। ਪੰਜਾਂ ਨੂੰ ਭੇਜ ਕੇ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਜਾਓ ਭਾਈ ਬਿਨਾਂ ਕਿਸੇ ਦੇਰੀ ਤੋਂ ਉਹਨਾਂ ਨੂੰ ਫੜ ਕੇ ਲੈ ਆਓ। ਉਹਨਾਂ ਨੂੰ ਫੜਨ ਵਾਸਤੇ ਨਾ ਜਦੋਂ ਗੁਰੂ ਪਾਤਸ਼ਾਹ ਨੇ ਆਪਣੇ ਸੇਵਕਾਂ ਨੂੰ ਭੇਜਿਆ ਹੈ,

ਕਹਿੰਦੇ ਵੀ ਇੱਦਾਂ ਕਰਿਓ, ਉਹਨਾਂ ਦੇ ਨਾ ਦੋਵੇਂ ਹੱਥ ਬੰਨ ਕੇ ਫਿਰ ਸਾਡੇ ਕੋਲ ਲੈ ਕੇ ਆਇਓ, ਸਾਡੇ ਕੋਲ ਫਿਰ ਲੈ ਕੇ ਆਇਓ, ਅਤੇ ਜਿਵੇਂ ਵੀ ਹੈ ਨਾ ਜਿਸ ਰੂਪ ਵਿੱਚ ਵੀ ਹੋਣ ਉਸੇ ਰੂਪ ਦੇ ਵਿੱਚ ਤੁਸੀਂ ਉਹਨਾਂ ਨੂੰ ਲੈ ਆਓ।

ਛੇਤੀ ਹੋ ਸਕੇ ਉੱਨੀ ਛੇਤੀ ਤੁਸੀਂ ਉਹਨਾਂ ਨੂੰ ਸਾਡੇ ਕੋਲ ਲੈ ਕੇ ਆਓ। ਜਿਹੜਾ ਪਹਿਰਾਵਾ ਪਾਇਆ ਉਸੇ ਪਹਿਰਾਵੇ 'ਚ ਹੀ, ਭਾਵੇਂ ਉਹ ਖੜੋਤੇ ਹੋਣ, ਬੈਠੇ ਹੋਣ, ਜਿਵੇਂ ਵੀ ਹੋਣ, ਉਸੇ ਰੂਪ ਦੇ ਵਿੱਚ ਤੁਸੀਂ ਉਹਨਾਂ ਦੇ ਹੱਥ ਬੰਨ ਲੈਣੇ ਨੇ, ਬੰਨ ਕੇ ਹੱਥ 'ਤੇ ਉਹਨਾਂ ਨੂੰ ਸਾਡੇ ਕੋਲ ਲੈ ਆਓ।

ਉਹਨਾਂ ਨੇ ਉਵੇਂ ਗੁਰੂ ਸਾਹਿਬ ਦਾ ਹੁਕਮ ਲੈ ਕੇ ਜੀ ਉਹ ਤੁਰ ਪਏ। ਜਦੋਂ ਗਏ ਤੇ ਬੜੇ ਉਤਾਵਲੇ ਹੋ ਕੇ ਗਏ ਵੀ ਉਹਨੂੰ ਵੀ ਹੁਣ ਅਸੀਂ ਨਾ ਮਸੰਦ ਫੇਰੂ ਨੂੰ ਵੀ ਅਸੀਂ ਫੜ ਕੇ ਲਿਆਉਣਾ, ਉਹਨਾਂ ਨੂੰ ਵੀ ਗੁਰੂ ਸਾਹਿਬ ਦੇ ਸਾਹਮਣੇ ਪੇਸ਼ ਕਰਨਾ ਵੀ ਉਹ ਬੜੀ ਕਾਰ ਭੇਟ ਇਕੱਤਰ ਕਰਦੇ ਨੇ, ਉਹਨਾਂ ਦਾ ਵੀ ਪਾਜ ਉਗੜੇ। ਇਸ ਕਰਕੇ ਜੀ ਉਹ ਬੜੇ ਉਤਾਵਲੇ ਹੋ ਕੇ ਨਾ ਅਤੇ ਮਸੰਦ ਫੇਰੂ ਜੀ ਵੱਲ

ਉਹਨਾਂ ਨੇ ਬੜੇ ਕਾਹਲੇ ਕਦਮ ਪੱਟੇ ਜੀ, ਬੜੀ ਤੇਜ਼ੀ ਨਾਲ ਪੈਂਡਾ ਤੈਅ ਕੀਤਾ। ਤੁਰੇ ਅਨੰਦਪੁਰ ਸਾਹਿਬ ਤੋਂ, ਪੈਂਡਾ ਇੰਨੀ ਕੁ ਕਾਹਲੀ ਨਾਲ ਤੈਅ ਕੀਤਾ, ਦੁਆਬਾ ਵੀ ਲੰਘ ਗਏ। ਦੁਆਬੇ ਦਾ ਇਲਾਕਾ ਲੰਘਣ ਤੋਂ ਮਗਰੋਂ ਮਾਝੇ ਦੇ ਇਲਾਕੇ ਵਿੱਚ ਪ੍ਰਵੇਸ਼ ਕਰ ਜਾਂਦੇ ਨੇ। ਜਦੋਂ ਮਾਝੇ ਦੇ ਇਲਾਕੇ ਵਿੱਚ ਉਹ

ਮਾਝੇ ਦੇ ਇਲਾਕੇ 'ਚ ਪਹੁੰਚ ਕੇ ਬੜਾ ਪੈਂਡਾ ਤੈਅ ਕੀਤਾ, ਪੜਾ ਮੰਜ਼ਿਲ ਕਰਦਿਆਂ ਪੜਾ ਦਰ ਪੜਾ ਪੈਂਡਾ ਤੈਅ ਕਰਦੇ ਆ ਨਾ ਜੀ ਉਹ, ਅਤੇ ਕਿਤੇ ਕੁ ਮੰਜ਼ਿਲ ਅਗਰ ਕਾਫੀ ਲੰਮਾ ਪੈਂਡਾ ਅਗਾਂਹ ਵੱਲ, ਫਿਰ ਮਾਝੇ ਦੇ ਇਲਾਕੇ ਵਿੱਚ ਵੀ ਕਾਫੀ ਅਗਾਂਹ ਫਿਰ

ਉੱਥੇ ਪਹੁੰਚ ਕੇ ਜੀ ਜਿੱਥੇ ਫੇਰੂ ਸਾਧ ਮਸੰਦ, ਮਤਲਬ ਭਾਈ ਮਸੰਦ ਫੇਰੂ ਜੀ ਦਾ ਜਿੱਥੇ ਟਿਕਾਣਾ ਨਾ, ਡੇਰਾ ਜਿੱਥੇ ਉਹਨਾਂ ਦਾ, ਉਸ ਥਾਂ ਦੇ ਉੱਤੇ ਗੁਰੂ ਸਾਹਿਬ ਵੱਲੋਂ ਭੇਜੇ ਹੋਏ ਜਿਹੜੇ ਸਿੱਖ ਨੇ ਉਹ ਪਹੁੰਚ ਜਾਂਦੇ

ਉਹਨਾਂ ਨੇ ਹੱਥ ਵਿੱਚ ਤੂੰਬੀ ਫੜੀ ਹੋਈ ਹੈ, ਤੂੰਬੀ ਫੜ ਕੇ ਅਤੇ ਉਹ ਰਾਹ ਦੇ ਉੱਤੇ ਤੁਰੇ ਜਾ ਰਹੇ ਨੇ, ਹੱਥ 'ਚ ਤੂੰਬੀ ਫੜ ਕੇ, ਕਰ ਤੂੰਬੀ ਲੈ ਕਰ ਤਿਸਕਣ, ਹੱਥ ਦੇ ਵਿੱਚ ਤੂੰਬੀ ਲੈ ਕੇ ਉਸ ਵੇਲੇ ਜਦੋਂ ਗੁਰੂ ਕਿਸੇ ਖੋਤੇ ਪਹੁੰਚੇ, ਜਾਤ ਹੁਤੋ ਉਦਿਆਨ, ਉਦਿਆਨ ਮਤਲਬ ਉਜਾੜ, ਇੱਕ ਖੁੱਲ੍ਹੇ ਜਿਹੇ ਇਲਾਕੇ ਦੇ ਵਿੱਚ ਉਹ ਤੁਰੇ ਜਾ ਰਹੇ।

ਉਹਨਾਂ ਜੀ ਵੇਖ ਲਿਆ ਰਸਤੇ ਵਿੱਚ, ਵੇਖ ਕੇ ਰਾਹ ਵਿੱਚ ਹੀ ਰੋਕ ਲਿਆ, ਰਾਹ ਵਿੱਚ ਰੋਕ ਕੇ ਅਤੇ ਖੜਾ ਲਿਆ। ਖੜਾ ਕੇ ਨਾ ਬਾਬਾ ਫੇਰੂ ਜੀ ਨੂੰ ਅਤੇ ਉਹਨਾਂ ਨੂੰ ਗੁਰੂ ਸਾਹਿਬ ਦਾ ਹੁਕਮਨਾਮਾ ਫੜਾਤਾ। ਕਹਿੰਦੇ ਵੀ ਆਹ ਹੁਕਮਨਾਮਾ ਹੈ ਜਿਹੜਾ ਧੰਨ ਗੁਰੂ ਕਲਗੀਧਰ ਸਾਹਿਬ ਨੇ ਤੁਹਾਡੇ ਲਈ ਭੇਜਿਆ ਹੈ।

ਉਹਨਾਂ ਨੇ ਜੀ ਜਦੋਂ ਹੁਕਮਨਾਮਾ ਲਿਆ ਨਾ ਸਿੱਖਾਂ ਕੋਲ, ਪਹਿਲਾਂ ਤਾਂ ਆਪਣੇ ਮਸਤਕ ਨਾਲ ਲਾਇਆ, ਮਸਤਕ ਨਾਲ ਲਾ ਕੇ ਨਾ ਅਤੇ ਫਿਰ ਪੁੱਛਿਆ ਵੀ ਗੁਰੂ ਸਾਹਿਬ ਨੇ ਹੁਕਮਨਾਮੇ ਵਿੱਚ ਲਿਖਿਆ ਕੀ ਹੈ। ਇੱਕ ਬਚਨ ਜੀ ਸਤਿਗੁਰੂ ਦੀ ਬਾਣੀ ਦਾ, ਸੋ ਡਰੈ ਜੇ ਪਾਪ ਕਮਾਉਂਦਾ ਧਰਮੀ ਵਿਗਸੇਤ। ਮਸੰਦਾਂ ਦੇ ਕੰਨਾਂ 'ਚ ਆਵਾਜ਼ ਪੈਣ ਦੀ ਦੇਰ ਸੀ, ਗੁਰੂ ਸਾਹਿਬ ਮਸੰਦ ਸਾੜ ਰਹੇ ਨੇ, ਮਸੰਦਾਂ ਨੂੰ ਸਜ਼ਾ ਦੇ ਰਹੇ ਨੇ। ਸਾਰਿਆਂ ਦੇ ਮਨ 'ਚ ਡਰ ਬਣ ਗਿਆ, ਸਾਰਿਆਂ ਤੋਂ ਭਾਵ ਵੀ ਜਿੰਨੇ ਗੁਰੂ ਘਰ ਦੀ ਧਨ ਦੌਲਤ ਖਾਣ ਵਾਲੇ ਸੀ ਨਾ, ਸਾਰਿਆਂ ਨੂੰ ਡਰ ਪੈ ਗਿਆ। ਅਤੇ ਜਿਹੜੇ ਜਿਨ੍ਹਾਂ ਨੂੰ ਪਤਾ ਹੈ ਵੀ ਗੁਜ਼ਾਰਾ ਸਾਡਾ ਬਹੁਤ ਚੰਗਾ ਚੱਲ ਰਿਹਾ, ਜਿੰਨੀ ਕੁ ਜ਼ਰੂਰਤ ਹੁੰਦੀ ਹੈ ਗੁਰੂ ਸਾਹਿਬ ਕੋਲੋਂ ਧਨ ਮਿਲ ਜਾਂਦਾ, ਜਿੰਨਾ ਚਾਹੀਦਾ ਹੁੰਦਾ ਗੁਰੂ ਪਾਤਸ਼ਾਹ ਕੋਲੋਂ ਮੰਗ ਕੇ ਲੈ ਲੈਂਦੇ। ਉਹਨਾਂ ਨੂੰ ਚਾਅ ਸੀ ਵੀ ਸਾਡੇ ਅੰਦਰ ਕੋਈ ਕਮੀ ਨਹੀਂ ਹੈ, ਕੋਈ ਊਣਤਾ ਹੀ ਨਹੀਂ ਹੈ, ਭਾਵ ਇਹ ਵੀ ਅਸੀਂ ਗੁਰੂ ਕਾ ਧਨ ਨਹੀਂ ਖਾਧਾ। ਹੁਣ ਜਿਹੜੇ ਉਹ ਸੀ ਉਹਨਾਂ ਨੂੰ ਡਰ ਕੋਈ ਨਹੀਂ ਸੀ, ਉਹ ਉਤਸ਼ਾਹ ਨਾਲ ਜਿਵੇਂ ਪਹਿਲਾਂ ਜ਼ਿੰਮੇਵਾਰੀ ਨਿਭਾ ਰਹੇ ਗੁਰੂ ਸਾਹਿਬ ਵੱਲੋਂ ਦਿੱਤੀ, ਉਵੇਂ ਹੀ ਜ਼ਿੰਮੇਵਾਰੀਆਂ ਨਿਭਾ ਰਹੇ। ਉਹਨਾਂ ਨੂੰ ਪਤਾ ਵੀ ਅਸੀਂ ਟਕਾ ਵੀ ਕਦੇ ਗੁਰੂ ਸਾਹਿਬ ਤੋਂ ਲੁਕੋ ਕੇ ਨਹੀਂ ਰੱਖਿਆ, ਕਦੇ ਵੀ ਟਕਾ ਵੀ ਲੁਕੋ ਕੇ ਨਹੀਂ ਰੱਖਿਆ ਵੀ ਆਹ ਜੀ ਕਾਰ ਭੇਟ ਮਿਲੀ ਸੀ ਅਤੇ ਆਹ ਟਕਾ ਅਸੀਂ ਲੁਕੋ ਕੇ ਨਹੀਂ, ਜੋ ਮਿਲਿਆ ਉਹ ਸਾਰਾ ਸੂਤ ਸਮੇਤ ਗੁਰੂ ਸਾਹਿਬ ਅੱਗੇ ਰੱਖ ਦੇਣ। ਬਾਬਾ ਫੇਰੂ ਜੀ ਵੀ ਉਹਨਾਂ ਮਸੰਦਾਂ ਵਿੱਚੋਂ ਇੱਕ ਨੇ, ਨਹੀਂ ਤੇ ਜਦੋਂ ਗੁਰੂ ਕਿਆਂ ਸਿੱਖਾਂ ਰਾਹ 'ਚ ਰੋਕਿਆ, ਜੇ ਕਿਤੇ ਮਨ ਅੰਦਰ ਖੋਟ ਹੁੰਦੀ ਬਾਬਾ ਫੇਰੂ ਰੁਕਦੇ ਨਾ, ਜੇ ਮਨ ਅੰਦਰ ਖੋਟ ਹੁੰਦੀ ਫਿਰ ਗੁਰੂ ਸਾਹਿਬ ਦਾ ਹੁਕਮਨਾਮਾ ਫੜ ਕੇ ਮਸਤਕ ਨਾਲ ਨਹੀਂ ਸੀ ਲਾਉਂਦੇ, ਫਿਰ ਤਾਂ ਦੌੜਨਾ ਸੀ ਉੱਥੋਂ ਵੀ ਕਿਤੇ ਇਹੀ ਨਾ ਫੜ, ਮੈਂ ਤਾਂ ਅੱਜ ਤੱਕ ਲੋਕੇ ਫਿਰਦਾ ਸੀ, ਇਹ ਤਾਂ ਗੁਰੂ ਸਾਹਿਬ ਨੇ ਭੇਜ ਤੇ ਕਿਤੇ ਇਹੀ ਫੜ ਕੇ ਨਾਲ ਲੈ ਜਾਣ, ਉਹ ਭੱਜਦੇ ਉੱਥੋਂ ਦੌੜਦੇ ਜੇ ਮਨ ਅੰਦਰ ਖੋਟ ਹੁੰਦੀ, ਪਰ ਖੋਟ ਹੈ ਨਹੀਂ ਸੀ। ਪਹਿਲਾਂ ਤਾਂ ਹੁਕਮਨਾਮਾ ਫੜਿਆ ਗੁਰੂ ਸਾਹਿਬ ਦਾ ਲਿਖਿਆ ਹੋਇਆ ਜੋ ਮਾਲਕ ਨੇ ਭੇਜਿਆ, ਮਸਤਕ ਨਾਲ ਲਾ ਕੇ ਅਤੇ ਸਵਾਲ ਕੀਤਾ ਸਿੱਖਾਂ ਨੂੰ ਇਹਦੇ ਅੰਦਰ ਗੁਰੂ ਸਾਹਿਬ ਨੇ ਕੀ ਲਿਖ ਕੇ

ਉਹਨੇ ਜੀ ਪੜ੍ਹਿਆ ਹੁਕਮ, ਹੁਕਮਨਾਮਾ ਜਦੋਂ ਪੜ੍ਹਿਆ ਨਾ ਮਸੰਦ ਫੇਰੂ ਜੀ ਨੇ, ਅਤੇ ਪੜ੍ਹ ਕੇ ਨਾ ਹੱਥ ਜੋੜ ਲਏ। ਹੱਥ ਜੋੜ ਕੇ ਹੁਣ ਉਹਨਾਂ ਸਿੱਖਾਂ ਨੂੰ ਕਿਹਾ, ਕਹਿੰਦੇ ਵੀ ਜੋ ਤੁਹਾਨੂੰ ਗੁਰੂ ਸਾਹਿਬ ਨੇ ਹੁਕਮ ਕੀਤਾ ਤੁਸੀਂ ਉੱਦਾਂ ਹੀ ਕਰੋ। ਆਖਿਰਕਾਰ ਗੁਰੂ ਸਾਹਿਬ ਨੇ ਹੁਕਮ ਦੇ ਕੇ ਭੇਜੇ ਆ ਤੁਹਾਨੂੰ, ਮੇਰੇ ਲਈ ਹੁਕਮਨਾਮਾ ਭੇਜੇ ਆ, ਅਤੇ ਜਿਵੇਂ ਗੁਰੂ ਸਾਹਿਬ ਨੇ ਤੁਹਾਨੂੰ ਮੇਰੇ ਨਾਲ ਸਲੂਕ ਕਰਨ ਵਾਸਤੇ ਕਿਹਾ, ਜਿੱਦਾਂ ਦਾ ਵਰਤਾਰਾ ਕਰਨ ਵਾਸਤੇ ਕਿਹਾ, ਗੁਰੂ ਸਾਹਿਬ ਦਾ ਹੁਕਮ ਜਾਣ, ਉਸੇ ਵਰਤਾਰੇ ਨਾਲ ਤੁਸੀਂ ਮੈਨੂੰ ਲੈ ਕੇ ਚੱਲੋ। ਹੱਥ ਜੋੜ ਲਏ, ਹੱਥ ਜੋੜ ਕੇ ਉਹਨਾਂ ਨੂੰ ਫਿਰ ਬਚਨ ਆਖ

ਫਿਰ ਜੀ ਉਹਨਾਂ ਨੇ ਨਾ ਜਦੋਂ ਬਚਨ ਕੀਤੇ ਵੀ ਗੁਰੂ ਸਾਹਿਬ ਨੇ ਜਿਵੇਂ ਆਗਿਆ ਕੀ ਉੱਦਾਂ ਹੀ, ਕੋਈ ਸੰਸਾ ਨਹੀਂ ਮੈਨੂੰ, ਕੋਈ ਨਾਰਾਜ਼ਗੀ ਨਹੀਂ ਤੁਹਾਡੇ ਨਾਲ ਵੀ ਤੁਸੀਂ ਮੇਰੇ ਨਾਲ ਇੱਦਾਂ ਦਾ ਸਲੂਕ ਕਰੋਗੇ, ਮੈਨੂੰ ਕਾਹਦੀ ਨਾਰਾਜ਼। ਗੁਰੂ ਸਾਹਿਬ ਦਾ ਹੁਕਮ ਹੈ, ਮੈਂ ਤਾਂ ਹੁਕਮ ਵਜਾਉਣ ਲੱਗੇ ਹਾਂ, ਤੁਹਾਨੂੰ ਵੀ ਗੁਰੂ ਸਾਹਿਬ ਨੇ ਹੁਕਮ ਦੇ ਕੇ ਭੇਜਿਆ, ਤੁਸੀਂ ਵੀ ਹੁਕਮ ਨਿਭਾਵੋ। ਮੈਨੂੰ ਗੁਰੂ ਸਾਹਿਬ ਨੇ ਹੁਕਮਨਾਮਾ ਭੇਜਿਆ, ਮੈਂ ਹੁਕਮਨਾਮਾ ਪੜ੍ਹ ਲਿਆ, ਮੈਂ ਵੀ ਹੁਕਮ ਦਾ ਹਾਮੀ ਹਾਂ। ਜਿਵੇਂ ਗੁਰੂ ਸਾਹਿਬ ਦਾ ਹੁਕਮ ਹੈ, ਮੈਂ ਉਸੇ ਤਰ੍ਹਾਂ ਗੁਰੂ ਪਾਤਸ਼ਾਹ ਦੇ ਹੁਕਮਨਾਮੇ ਅਨੁਸਾਰ ਆਪ ਜੀ

ਫਿਰ ਜੀ ਗੁਰੂ ਕਿਉਂ ਸਿੱਖਾਂ ਨੇ ਜਦੋਂ ਸੁਣਿਆ ਨਾ ਵੀ ਉਹਨਾਂ ਨੇ ਕਿਹਾ ਵੀ ਜਿਵੇਂ ਗੁਰੂ ਸਾਹਿਬ ਨੇ ਕਿਹਾ ਉੱਦਾਂ ਚੱਲੋ, ਉਹਨਾਂ ਨੇ ਜੀ ਸਭ ਤੋਂ ਪਹਿਲਾਂ ਨਾ ਮਨ ਦੇ ਵਿੱਚ ਇਹ ਵਿਚਾਰਿਆ ਵੀ ਇਹ ਤਾਂ ਸਾਧੂ ਜਿਹਾ ਹੀ ਲੱਗਦਾ, ਭਲਾ ਪੁਰਸ਼ ਲੱਗਦਾ। ਫਿਰ ਉਹਨਾਂ ਨੇ ਕਿਹਾ ਵੀ ਸੁਣੋ ਜਿਵੇਂ ਗੁਰੂ ਪਾਤਸ਼ਾਹ ਨੇ ਹੁਕਮ ਕੀਤਾ, ਆਪਣੇ ਕੰਨਾਂ ਦੇ ਨਾਲ ਹੁਣ

ਕਹਿੰਦੇ ਵੀ ਗੁਰੂ ਸਾਹਿਬ ਨੇ ਇਹ ਕਿਹਾ ਵੀ ਤੁਹਾਡੇ ਹੱਥ ਬੰਨ ਕੇ ਨਾ ਅਤੇ ਫਿਰ ਤੁਹਾਨੂੰ ਗੁਰੂ ਪਾਤਸ਼ਾਹ ਕੋਲ ਲੈ ਕੇ ਜਾਣਾ, ਸ਼ਮਸ਼ ਦਾੜਾ ਹੈ ਨਾ ਇਹ ਫੜ ਕੇ ਫਿਰ ਗੁਰੂ ਸਾਹਿਬ ਕੋਲ ਲੈ ਕੇ ਜਾਣਾ, ਅਤੇ ਇਹ ਹੁਕਮ ਗੁਰੂ ਸਾਹਿਬ ਨੇ ਕਰਕੇ ਭੇਜਿਆ।

ਕਹਿੰਦੇ ਆਨੰਦਪੁਰ ਲੱਗ ਲੈ ਕਰ ਚੱਲੇ, ਹੈ ਨਾ ਵੀ ਆਨੰਦਪੁਰ ਸਾਹਿਬ ਤੱਕ ਲੈ ਕੇ ਚੱਲੇ। ਅਤੇ ਉਹਨਾਂ ਨੇ ਇਹ ਚਾਹੁੰਦੀ ਹੱਥ ਉਸ ਵੇਲੇ ਨਾ ਵੀ ਜਿਵੇਂ ਗੁਰੂ ਪਾਤਸ਼ਾਹ ਨੇ ਕਿਹਾ, ਕਹਿੰਦੇ ਤੁਸੀਂ ਉਵੇਂ ਕਰੋ ਵੀ ਮੈਂ ਤਾਂ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਹਮੇਸ਼ਾ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਹੀ ਹਾਂ। ਕਹਿੰਦੇ ਵੀ ਜਿੱਦਾਂ ਹੁਣ ਇਹ ਹੈ ਨਾ, ਆਪਾਂ ਇਹਨੂੰ ਇਹਨਾਂ ਨੂੰ ਇੱਦਾਂ ਹੀ ਲੈ ਚੱਲਦੇ ਹਾਂ। ਜਦੋਂ ਗੁਰੂ ਸਾਹਿਬ ਦੇ ਕੋਲ ਪਹੁੰਚਣਾ ਹੈ ਉਦੋਂ ਜਿਵੇਂ ਗੁਰੂ ਸਾਹਿਬ ਨੇ ਕਿਹਾ ਆਪਾਂ ਉਵੇਂ ਕਰ ਲਾਂਗੇ, ਵੀ ਉਦੋਂ ਲਾਗੇ ਜਾ ਕੇ ਹੱਥ ਵੀ ਬੰਨ ਲਾਂਗੇ ਅਤੇ ਦਾੜਾ ਵੀ ਫੜ ਲਾਂਗੇ। ਇਸ ਤਰ੍ਹਾਂ ਜੀ ਉਹਨਾਂ ਨੇ ਮਸੰਦ ਫੇਰੂ

ਕਿ ਕਹਿੰਦੇ ਭਾਈ ਮੈਂ ਹਮੇਸ਼ਾ ਗੁਰੂ ਸਾਹਿਬ ਦੇ ਅਨੁਸਾਰੀ ਹਾਂ, ਗੁਰੂ ਜੀ ਦੇ ਹੁਕਮ ਅਨੁਸਾਰੀ ਹਾਂ, ਇਸ ਲਈ ਜਦੋਂ ਜਿਵੇਂ ਗੁਰੂ ਸਾਹਿਬ ਨੇ ਕਿਹਾ ਤੁਸੀਂ ਉਵੇਂ ਹੀ ਕਰੋ, ਉਵੇਂ ਹੀ ਕਰੋ ਜਿਵੇਂ ਗੁਰੂ ਸਾਹਿਬ ਨੇ ਕਿਹਾ, ਉਹਦੇ 'ਚ ਰਤਾ ਮਾਤਰ ਵੀ ਤੁਸੀਂ ਕੋਈ ਖੁਨਾਮੀ ਨਾ ਕਰਿਓ। ਗੁਰੂ ਸਾਹਿਬ ਦਾ ਹੁਕਮ ਹੈ, ਮਾਲਕ ਪਾਤਸ਼ਾਹ ਦੇ ਹੁਕਮਨਾਮੇ ਦੀ ਉਲੰਘਣਾ ਨਹੀਂ, ਹੁਕਮਨਾਮੇ ਦੀ

ਫਿਰ ਨਾ ਨਾਲ ਇਹ ਵਚਨ ਕੀਤੇ ਵੀ ਮੈਂ ਦੌੜਦਾ ਨਹੀਂ ਕਿਤੇ, ਕਿਤੇ ਭੱਜਦਾ ਨਹੀਂ ਮੈਂ। ਜੇ ਗੁਰੂ ਸਾਹਿਬ ਨੇ ਇੱਦਾਂ ਲੈ ਕੇ ਆਉਣ ਵਾਸਤੇ ਤੁਹਾਨੂੰ ਕਿਹਾ ਤਾਂ ਮੈਂ ਇੱਦਾਂ ਕੈਦੀ ਬਣ ਕੇ ਤੁਹਾਡੇ ਨਾਲ ਜਾਣ ਵਾਸਤੇ ਵੀ ਤਿਆਰ ਹਾਂ, ਮੈਂ ਕੈਦੀ ਬਣ ਕੇ ਚੱਲਾਂਗਾ। ਜੇ ਗੁਰੂ ਸਾਹਿਬ ਨੇ ਕਿਹਾ ਫਿਰ ਉਸੇ ਤਰ੍ਹਾਂ ਹੀ ਚੱਲਾਂਗਾ, ਔਰ ਉਸ ਤਰ੍ਹਾਂ ਜਾ ਕੇ ਨਾ ਫਿਰ ਗੁਰੂ ਪਾਤਸ਼ਾਹ ਦੇ

ਗੁਰੂ ਸਾਹਿਬ ਨੇ ਇਸ ਕਰਕੇ ਤੁਹਾਨੂੰ ਆਖਿਆ ਹੋਣਾ ਵੀ ਮੈਂ ਭੁੱਲ ਗਿਆ ਗੁਰੂ ਸਾਹਿਬ ਕੋਲ ਜਾਣਾ, ਅਤੇ ਗੁਰੂ ਪਾਤਸ਼ਾਹ ਨੇ ਤਾਂ ਤੁਹਾਨੂੰ ਬੰਨ੍ਹ ਕੇ ਲੈ ਕੇ ਆਉਣ ਵਾਸਤੇ ਕਿਹਾ ਵੀ ਹੁਣ ਨਾ ਵੀ ਤੁਸੀਂ ਉੱਦਾਂ ਹੀ ਕਰੋ, ਤਿਆਗ ਜਿਹੜਾ ਮੇਰਾ ਫਰਜ਼ ਬਣਦਾ ਸੀ ਮੈਂ ਉਹ ਫਰਜ਼ ਵੀ ਨਿਭਾ ਨਹੀਂ ਸਕਿਆ, ਵੀ ਗੁਰੂ ਸਾਹਿਬ ਦੇ ਕੋਲ ਜਾਣਾ ਦਰਸ਼ਨ ਕਰਨ ਵਾਸਤੇ, ਮੈਂ ਦਰਸ਼ਨ ਕਰਨ ਵੀ ਗੁਰੂ ਸਾਹਿਬ ਦੇ ਜਾ ਨਹੀਂ ਸਕਿਆ, ਮੈਂ ਇਹ

ਮੈਂ ਭੁੱਲ ਕੀਤੀ ਹੈ, ਮੈਨੂੰ ਉਹਨਾਂ ਨੇ ਭੁੱਲਣ ਹਾਰ ਜਾਣ ਕੇ ਖਤਾਵੰਤ ਮੋਹੇ, ਮੈਨੂੰ ਜਾਣ ਕੇ ਵੀ ਮੈਂ ਖਤਾ ਕੀਤੀ ਹੈ, ਉਹਨਾਂ ਨੇ ਮੈਨੂੰ ਸੰਭਾਲ ਲਿਆ, ਮੇਰੀ ਸੰਭਾਲ ਕੀਤੀ, ਮੈਨੂੰ ਭੁੱਲਣ ਹਾਰ ਜਾਣ ਕੇ ਉਹਨਾਂ ਨੇ ਮੈਨੂੰ ਸੰਭਾਲਿਆ, ਅਤੇ ਸੰਭਾਲਿਆ ਕੀ ਹੈ, ਆਪਣਾ ਸਮਝ ਕੇ ਮੈਨੂੰ ਉਹਨਾਂ ਨੇ ਆਪਣੇ ਕੋਲ ਸੱਦਿਆ ਹੈ।

ਹੁਣ ਪਤਾ ਤੇ ਲੱਗ ਗਿਆ ਨਾ ਜੀ ਬੋਲ ਚਾਲ ਤੋਂ ਹੀ ਵੀ ਇਹ ਮਸੰਦ ਕਿਵੇਂ ਦਾ, ਇਹ ਚਈਏ ਮਈਏ ਅਰਗਾ ਜਾਂ ਚੰਗਾ ਚੰਗੇ ਜੀਵਨ ਵਾਲਾ, ਹੈ ਨਾ, ਪਤਾ ਲੱਗ ਗਿਆ। ਉਹਨਾਂ ਸਿੱਖਾਂ ਨੂੰ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਭੇਜਿਆ, ਉਹਨਾਂ ਨੇ ਜੀ ਬਚਨ ਸੁਣ ਕੇ ਨਾ ਜਾਣ ਲਿਆ ਵੀ ਇਹ ਤਾਂ ਬੜੇ ਸਰਲ ਜਿਹੇ ਸੁਭਾਅ ਦੇ ਮਾਲਕ ਨੇ, ਕੋਈ ਵਲ ਛਲ ਨਹੀਂ, ਕੋਈ ਵਿੰਗ ਵਲ ਨਹੀਂ, ਸਰਲ ਮਤਲਬ ਸਿੱਧਾ ਜਿਹਾ, ਵੀ ਬੜੇ ਸਿੱਧੇ ਜਿਹੇ ਸੁਭਾਅ ਦੇ ਮਾਲਕ ਨੇ। ਔਰ ਵਾਕਈ ਇਹ ਸਾਧ ਬੇਖ ਪਹਿਰਾਵੇ ਵਿੱਚ ਸਾਧੂ ਹੈ, ਇਹ ਤਨ ਛਲ ਹੈ ਕਹੂ, ਇਹਦੇ ਤਨ ਵਿੱਚ ਕੋਈ ਛਲ ਨਹੀਂ, ਕੋਈ ਫਰੇਬ ਨਹੀਂ ਹੈ। ਜੇ ਫਰੇਬ ਹੁੰਦਾ ਜੀ ਫਿਰ ਭਾਈ ਫੇਰੂ ਜੀ, ਬਾਬਾ ਫੇਰੂ ਜੀ ਇਹ ਕਿਵੇਂ ਕਹਿੰਦੇ ਵੀ ਗੁਰੂ ਸਾਹਿਬ ਨੇ ਮੈਨੂੰ ਆਪਣਾ ਜਾਣ ਕੇ ਅਤੇ ਆਪੇ ਹੀ ਕੋਲੇ ਸੱਦ ਲਿਆ, ਵੀ ਮੈਂ ਤਾਂ ਭੁੱਲ ਕੀਤੀ ਪਰ ਮਾਲਕ ਨੇ ਮੈਨੂੰ ਵਿਸਾਰਿਆ ਨਹੀਂ, ਮੈਂ ਵਿਸਾਰਤਾ, ਮੈਂ ਦਰਸ਼ਨ ਕਰਨ ਨਹੀਂ ਗਿਆ, ਉਹਨਾਂ ਨੇ ਮੈਨੂੰ ਭੁੱਲਣ ਹਾਰ ਜਾਣ ਕੇ ਆਪੇ ਹੀ ਸੱਦ ਲਿਆ। ਅਤੇ ਜੇ ਮੈਂ ਭੁੱਲਣ ਹਾਰ ਜਾਣਿਆ ਹਾਂ ਗੁਰੂ ਸਾਹਿਬ ਨੇ ਮੈਨੂੰ, ਅਤੇ ਫਿਰ ਜਿਵੇਂ ਮਾਲਕ ਨੇ ਲੈ ਕੇ ਆਉਣ ਵਾਸਤੇ ਤੁਹਾਨੂੰ ਕਿਹਾ ਤੁਸੀਂ ਉਵੇਂ ਹੀ ਲੈ ਕੇ ਚੱਲੋ। ਉਹ ਸਾਰੇ ਗੁਰੂ ਕੇ ਸਿੱਖ ਪੰਜੇ ਦੇ ਪੰਜੇ ਸੁਣ ਕੇ ਹੈਰਾਨ ਜੀ, ਅਤੇ ਉਹਨਾਂ ਜਾਣ ਲਿਆ ਵੀ ਇਹ ਭਾਈ ਵਾਕਈ ਤਨ ਭਾਵੇਂ ਇਹਨਾਂ ਦਾ ਨਾ ਆਮ ਇਨਸਾਨਾਂ ਵਾਂਗੂ ਪਰ ਸਾਧੂ ਰੂਪ ਹੈ, ਔਰ ਬੜੇ ਸਰਲ ਜਿਹੇ ਸੁਭਾਅ ਦੇ।

ਉਹਨਾਂ ਨੇ ਕਹਿਤਾ, ਕਹਿੰਦੇ ਵੀ ਅਸੀਂ ਤੁਹਾਡੇ ਨਾਲ ਇੱਦਾਂ ਸਲੂਕ ਨਹੀਂ ਕਰ ਸਕਦੇ, ਵੀ ਨਾ ਅਸੀਂ ਤੁਹਾਡੇ ਹੱਥ ਬੰਨਣੇ ਨੇ ਅਤੇ ਨਾ ਅਸੀਂ ਤੁਹਾਡਾ ਦਾੜਾ ਫੜਨਾ, ਅਸੀਂ ਉਸ ਸਲੂਕ ਨਹੀਂ ਕਰ, ਤੁਸੀਂ ਸਾਡੇ ਨਾਲ ਇੱਦਾਂ ਹੀ ਚੱਲੋ। ਵੀ ਅਸੀਂ ਉਸ ਜਿਹੜੇ ਸਲੂਕ ਗੁਰੂ ਸਾਹਿਬ ਨੇ ਕਿਹਾ ਨਾ ਵੀ ਬੰਨ ਕੇ ਲੈ ਕੇ ਆਉਣਾ, ਵੀ ਅਸੀਂ ਉਹ ਨਹੀਂ ਕਰ ਸਕਦੇ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਚੱਲ ਪਵੋ।

ਵੀ ਇੱਕ ਤੇ ਜਾਣਾ ਬੜਾ ਲੰਮਾ ਪੈਂਦਾ ਨਾ, ਇੱਕ ਬੰਨ ਕੇ ਲਿਜਾਣਾ ਤੇ ਸੰਕਟ ਬਹੁਤ ਹੈ ਨਾ, ਦੁੱਖ ਬਹੁਤ ਹੈ, ਤਕਲੀਫ ਬਹੁਤ ਹੋਏਗੀ, ਵੀ ਅਸੀਂ ਹੁਣ ਤੁਹਾਨੂੰ ਨਾ ਬੰਨ ਸਕਦੇ ਹਾਂ, ਨਾ ਅਸੀਂ ਤੁਹਾਨੂੰ ਕੋਈ ਸੰਕਟ ਦੇਣਾ, ਨਾ ਦੁੱਖ ਲਮੇਰਾ ਪੈਂਦਾ ਹੈ, ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਚੱਲ ਪਵੋ।

ਤੇ ਜੇ ਤੁਸੀਂ ਹੱਠ ਕਰਦੇ ਹੋ, ਜ਼ਿੱਦ ਕਰਦੇ ਹੋ ਵੀ ਉੱਦਾਂ ਹੀ ਲੈ ਕੇ ਚੱਲੋ, ਫਿਰ ਇੱਦਾਂ ਕਰੋ, ਇੱਥੋਂ ਚੱਲੋ। ਜਦੋਂ ਆਪਾਂ ਆਨੰਦਪੁਰ ਸਾਹਿਬ ਪਹੁੰਚ ਜਾਂਗੇ ਨਾ, ਉੱਥੇ ਜਾ ਕੇ ਅਸੀਂ ਤੁਹਾਡੇ ਨਾਲ ਉਹ ਵਰਤਾਰਾ ਕਰ ਲਾਂਗੇ, ਪਰ ਹੁਣ ਨਹੀਂ ਅਸੀਂ ਕਰਨਾ। ਹੁਣ ਅਸੀਂ ਤੁਹਾਨੂੰ ਕਿਸੇ ਤਰ੍ਹਾਂ ਬੰਨ ਨਹੀਂ ਸਕਦੇ, ਕਿਸੇ ਤਰ੍ਹਾਂ ਵੀ ਤੁਸੀਂ ਸਿੱਧਾ ਸਾਡੇ ਨਾਲ ਇਸੇ ਤਰ੍ਹਾਂ ਜਿਵੇਂ ਅਸੀਂ ਹਾਂ ਉਵੇਂ ਤੁਸੀਂ ਸਾਡੇ ਨਾਲ ਸਾਡੇ ਸਾਥੀ ਬਣ ਕੇ ਚੱਲੋ। ਜੇ ਤੁਹਾਡੀ ਜ਼ਿੱਦ ਹੈ ਵੀ ਬੰਨ ਕੇ ਲੈ ਕੇ ਚੱਲੋ, ਤਾਂ ਤੁਹਾਨੂੰ ਅਸੀਂ ਆਨੰਦਪੁਰ ਸਾਹਿਬ ਜਾ ਕੇ ਜਿਵੇਂ ਨਾ ਗੁਰੂ ਸਾਹਿਬ ਨੇ ਕਿਹਾ ਉਸੇ ਤਰ੍ਹਾਂ ਅਸੀਂ

ਉਹਨਾਂ ਨੇ ਨਾਲ ਇਹ ਕਹਿਤਾ, ਕਹਿੰਦੇ ਜੇ ਕਿਤੇ ਤੁਸੀਂ ਕੁਟਲ ਮਸੰਦਾਂ ਵਰਗੇ ਹੁੰਦੇ, ਜਿਵੇਂ ਉਹ ਭੈੜੀ ਨੀਤ ਵਾਲੇ ਹੈ ਨਾ, ਭੈੜੀ ਮਤ ਵਾਲੇ, ਜੇ ਉਹਨਾਂ ਵਰਗੇ ਹੁੰਦੇ, ਹੁਤੋ ਕੁਟਲ ਮਤ ਕੂਰ ਮਸੰਦ, ਜੇ ਝੂਠੇ ਹੁੰਦੇ ਫਿਰ ਅਸੀਂ ਉਵੇਂ ਹੀ ਲੈ ਕੇ ਜਾਣਾ ਸੀ ਦੁੱਖ ਦਿੰਦੇ ਹਾਂ ਜਿਵੇਂ ਗੁਰੂ ਸਾਹਿਬ ਨੇ ਕਿਹਾ, ਪਰ ਹੁਣ ਨਹੀਂ, ਕਿਉਂਕਿ ਤੁਹਾਡੇ ਕੋਲ ਕੁਟਲ ਨੀਤੀ ਨਹੀਂ ਹੈ, ਤੁਹਾਡਾ ਸੁਭਾਅ ਬੜਾ ਸਿੱਧਾ ਔਰ ਸਰਲ।

ਤੁਸੀਂ ਸਾਧ ਰੂਪ ਹੋ, ਸਾਧ ਸਰੂਪ ਹੈ ਤੁਹਾਡਾ, ਸਚਿਆਰ ਹੋ ਤੁਸੀਂ, ਉਦਾਰਤਾ ਨਾਲ ਭਰੇ ਹੋਏ ਹੋ, ਅਤੇ ਸਾਡਾ ਚਿੱਤ ਨਹੀਂ ਕਰਦਾ ਵੀ ਅਸੀਂ ਤੁਹਾਨੂੰ ਕਿਸੇ ਤਰ੍ਹਾਂ ਦੁੱਖ ਦੇਈਏ, ਕਿਸੇ ਤਰ੍ਹਾਂ ਤੁਹਾਨੂੰ ਤਕਲੀਫ ਦੇਈਏ। ਸਾਡਾ

ਇੱਦਾਂ ਜੀ ਇਮ ਸੁਣਨ ਕਰ ਡੇਰੇ ਨਾ ਗਏ, ਡੇਰੇ ਨਹੀਂ ਗਏ ਆਪਣੇ ਨਾ ਅਸਥਾਨ 'ਤੇ ਨਹੀਂ ਗਏ, ਜਿਵੇਂ ਗੁਰੂ ਸਾਹਿਬ ਦਾ ਉਹ ਵੀ ਜਿਵੇਂ ਹੈ ਉਵੇਂ ਹੀ ਲੈ ਆਉਣੇ, ਉੱਦਾਂ ਹੀ ਉਹ ਉਵੇਂ ਹੀ ਗੁਰੂ ਕਿਆ ਸਿੱਖਾਂ ਦੇ ਨਾਲ ਉੱਥੋਂ

ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆ ਗਏ, ਜਿਹੜੇ ਬਹੁਤ ਸ਼ਰਧਾ ਨਾਲ ਭਰੇ ਹੋਏ ਬਾਬਾ ਫੇਰੂ ਜੀ, ਜਿਹੜੇ ਮਨ ਕਰਕੇ ਸੁੱਚੇ ਨੇ, ਇਖਲਾਕ ਕਰਕੇ ਉੱਚੇ ਨੇ, ਜਦੋਂ ਉਹ ਅਨੰਦਪੁਰੀ ਆਨੰਦਾਂ ਦੀ ਪੁਰੀ ਵਿੱਚ

ਜੀ ਫਿਰ ਕਵੀ ਜੀ ਕਹਿੰਦੇ ਵੀ ਜਿਵੇਂ ਆਪਾਂ ਹੈ ਨਾ ਇਤਿਹਾਸ ਪੜ੍ਹਦੇ ਹਾਂ ਵੀ ਬਾਬਾ ਫੇਰੂ ਜੀ ਆਪ ਆਪਣਾ ਦਾੜਾ ਫੜ ਕੇ ਤੁਰ ਪੈਂਦੇ ਨੇ ਵੀ ਗੁਰੂ ਪਾਤਸ਼ਾਹ ਦਾ ਹੁਕਮ ਹੈ, ਗੁਰੂ ਸਾਹਿਬ ਦੇ ਹੁਕਮ ਦੀ ਅਦੂਲੀ ਨਹੀਂ ਕਰਨੀ। ਅਨੰਦਪੁਰ ਸਾਹਿਬ ਪਹੁੰਚੇ ਮਾਲਕ ਪਾਤਸ਼ਾਹ ਦੇ ਸਨਮੁੱਖ, ਜਦੋਂ ਹੁੰਦੇ

ਹੱਥ ਬੰਨੇ ਗੁਰੂ ਸਾਹਿਬ ਦੇ ਅੱਗੇ ਨਾ ਵੰਦਨਾ ਕੀਤੀ, ਨਮਸਕਾਰ ਕੀਤੀ। ਜਦੋਂ ਨਮਸਕਾਰ ਕੀਤੀ ਤਾਂ ਗੁਰੂ ਸਾਹਿਬ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ, ਅਤੇ ਪ੍ਰਸੰਨ ਹੋ ਕੇ ਨਾ ਫਿਰ ਧੰਨ ਗੁਰੂ ਕਲਗੀਧਰ ਸਾਹਿਬ ਨੇ ਆਪਣੇ ਮੁੱਖ ਤੋਂ ਬਚਨ ਆ

ਸਤਿਗੁਰੂ ਨੇ ਬਚਨ ਕੀਤੇ ਕਹਿੰਦੇ ਭਾਈ ਇਹ ਦੂਜੇ ਮਸੰਦਾਂ ਵਰਗਾ ਖੋਟਾ ਮਸੰਦ ਨਹੀਂ, ਇਹਨਾਂ ਦੇ ਮਨ ਅੰਦਰ ਖੋਟ ਨਹੀਂ ਹੈ। ਇਹ ਤੇ ਜਿੰਨਾ ਸੰਗਤ ਦੀ ਕਾਰ ਭੇਟ ਆਉਂਦੀ ਹੈ ਨਾ, ਉਹ ਸਾਰੀ ਕਾਰ ਭੇਟ ਗੁਰੂ ਕੇ ਲੰਗਰਾਂ ਵਿੱਚ ਲਾ ਦਿੰਦੇ, ਮਤਲਬ ਸੰਗਤ ਵਾਸਤੇ ਉਸੇ ਤਰ੍ਹਾਂ ਵਰਤ ਲੈਂਦੇ ਜਿਵੇਂ ਸੰਗਤ ਵੱਲੋਂ ਆਉਂਦੀ ਹੈ ਹਮੇਸ਼ਾ ਹੀ। ਕਦੇ ਵੀ ਇਹਨਾਂ ਨੇ ਸੰਗਤ ਦੇ ਧਨ ਵਿੱਚੋਂ, ਪੂਜਾ ਦੇ ਧਨ ਵਿੱਚੋਂ ਇੱਕ ਵੀ ਟਕਾ ਲੁਕੋ ਕੇ ਨਹੀਂ ਰੱਖਿਆ। ਜਿਵੇਂ ਆਪਾਂ ਪਿਛਲੇਰੇ ਦੀਵਾਨਾਂ 'ਚ ਬਚਨ ਸਾਂਝੇ ਕੀਤੇ ਵੀ ਮਸੰਦ ਜੇ ਕਿਤੇ ਵਸਤੂਆਂ ਆਪ ਲੁਕੋ ਕੇ ਰੱਖਣ ਦੀ ਬਜਾਏ ਗੁਰੂ ਸਾਹਿਬ ਕੋਲੋਂ ਮੰਗ ਕੇ ਵੀ ਲੈ ਲੈਂਦੇ ਤਾਂ ਸਤਿਗੁਰੂ ਨੇ ਕਦੇ ਇਨਕਾਰ ਨਹੀਂ ਸੀ ਕਰਨਾ, ਕਦੇ ਵੀ। ਉਹ ਮੰਗ ਕੇ ਲੈਣ ਦੀ ਬਜਾਏ ਲੁਕੋ ਕੇ ਰੱਖ ਲੈਣਾ ਹੀ ਉਹਨਾਂ ਦੀ ਖੋਟ ਸੀ, ਅਤੇ ਬਾਬਾ ਫੇਰੂ ਜੀ ਕੋਲ ਉਹ ਨਹੀਂ ਹੈ, ਮਸੰਦ ਫੇਰੂ ਜੀ ਕੋਲ ਉਹ ਨਹੀਂ। ਜੋ ਧਨ ਹੈ ਸੰਗਤ ਦਾ ਧਨ ਹੈ, ਸੰਗਤ ਉੱਤੇ ਹੀ ਖਰਚ ਦੇਣਾ, ਗੁਰੂ ਸਾਹਿਬ ਕੋਲੋਂ ਆਪ ਮੰਗ ਕੇ ਲੈ ਲੈਣਾ ਵੀ ਗੁਰੂ ਪਾਤਸ਼ਾਹ ਜੀ ਇਸ ਵਸਤੂ ਪਦਾਰਥ ਦੀ ਜ਼ਰੂਰਤ ਹੈ, ਗੁਰੂ ਸਾਹਿਬ ਨੇ ਤਰੁੱਟ ਕੇ ਬਖਸ਼ ਦੇਣਾ। ਇਸ ਤਰ੍ਹਾਂ ਜੀ ਮਾਲਕ ਪਾਤਸ਼ਾਹ ਨੇ ਉੱਥੇ ਬਚਨ ਕੀਤੇ ਨੇ, ਅਤੇ ਹੋਰ ਕਿਹੜੇ ਕਿਹੜੇ ਬੋਲ ਨੇ ਜਿਹੜੇ ਧੰਨ ਗੁਰੂ ਕਲਗੀਧਰ ਸਾਹਿਬ ਉੱਥੇ ਆਪਣੇ ਮੁਖਾਰਬਿੰਦ ਤੋਂ ਕਰਦੇ ਨੇ, ਔਰ ਕਿਹੜਾ ਕੌਤਕ ਹੈ ਜਿਹੜਾ ਧੰਨ ਗੁਰੂ ਕਲਗੀਧਰ ਸਾਹਿਬ ਉੱਥੇ ਵਰਤਾਉਣਗੇ ਆਪ ਸੰਗਤਾਂ, ਅਗਲੇਰੇ ਦੀਵਾਨਾਂ ਅੰਦਰ ਸਰਵਣ ਕਰੋਗੀਆਂ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

ਵਾਹਿਗੁਰੂ ਜੀ। ਵਾਹਿਗੁਰੂ ਵਾਹਿ

ਚੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਤੇ ਸੇਵਾ ਲਈ ਕੁਰਬਾਨੀਆਂ ਕੀਤੀਆਂ।

ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ।

ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਾਨੂੰ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇ ਢਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

अहनस सहज सुबाई दर्शन परसिय गुरु के।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੋੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰ ਹੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀ ਅੰਨ ਦੇਖੈ ਗਾ ਦੇਵਨਹਾਰ, ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਣ ਸ਼ੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣ ਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ।

ਆਈ ਤੋਏ ਰਹਾਉ ਬਿਸਵੇ ਝਸਿਆਂ ਘੜੀਆਂ ਪਹਿਰਾ ਤਿੱਤੀ ਵਾਰੀ ਮਾਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੀ ਕੀ ਕੀਤੀ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮਹਿਥਾਲ ਰਵ ਚੰਦ ਦੀਪਕ ਵਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਾ ਨਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸਤਵ ਨੈਨ ਨਨ ਨੈਨ ਹੈ ਤੋਇ ਕੋ ਸਹਸ ਮੂਰਤ ਨਨ ਨਾਇਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਵਿਨ ਸਹਸਤਵ ਗਾਂਧੀ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤੇ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਵਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰ ਕੋ ਹੋਏ ਜਾਤੀ ਤੇਰੇ ਨਾਏ ਵਾਸਾ ਰਾ ਗੋੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਵ ਲਿਖਤ ਲਿਖ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡੋਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਸਾਧਨਾ ਜਾਣਿਆ ਤਿਨੰਤਰ ਹੋਮੈ ਕੰਡਾ ਹੇ ਜਿਉਂ ਜਿਉਂ ਚਲ ਹੈ ਚੁਭ ਦੁਖ ਪਾਵ ਹੈ ਜਮਕਾਲ ਸਹਿਸੇ ਡੰਡਾ ਹੇ ਹਰ ਜਨ ਹਰ ਹਰ ਨਾਮ ਸੁਮਾਣੀ ਦੁਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਸੋਭ ਖੰਡ ਬ੍ਰਹਮੰਡਾ ਹੇ ਹਮ ਗਰੀ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੇ ਜਨ ਨਾਨਕ ਨਾਮ ਦਾ ਟੇਕ ਹੈ ਨਾਮੇ ਹੀ ਸੁਖ ਮੰਡਾ ਹੇ ਰਾ ਗੋੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣ ਹੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਈਹਾਂ ਖਾਟ ਚਲੋ ਹਰ ਲਾਹਾ ਆਗੇ ਵਸਨ ਸੁਹੇਲਾ ਔਦ ਕਟੈ ਦਿਨਿਸ ਰਹਿ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੈ ਇਹ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵੋ।

ਤਾਸ ਇਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਬਿਸਮਾ ਤਰਦੇ ਬਿਸਮਾ ਦਿਖਾਣੇ ਬਿਸਮਾ ਸਾਧ ਲੱਗਾ ਪ੍ਰਾਣ ਬਿਸਮਾ ਸੰਜੋਗ ਬਿਸਮਾਦ ਵਿਜੋਗ ਬਿਸਮਾਦ ਭੁੱਖ ਬਿਸਮਾਦ ਬਿਸਮਾਸ ਬਿਸਮਾ ਸਾ ਲਾਹਾ ਬਿਸਮਾਦ ਉਜੜ ਬਿਸਮਾਦ ਰਾਹਾ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖਿਆ।

ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀਆਂ ਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਣ ਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਿੰਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ

ਪੈਵਿਚ ਪਵਨ ਵਹਿ ਸਦਵਾਉ ਪੈਵਿਚ ਲਲਕ ਦਰਿਆਉ ਪੈਵਿਚ ਅਗਨ ਕਡੈ ਵਿਗਾਰ ਪੈਵਿਚ ਧਰਤੀ ਦੱਬੇ ਪਾਰ ਪੈਵਿਚ ਇੰਦ ਫਿਰੈ ਸਿਰ ਪਾਰ ਪੈਵਿਚ ਰਾਜਾ ਧਰਮ ਦਵਾ ਪੈਵਿਚ ਸੂਰਜ ਪੈਵਿਚ ਚੰਦ ਕੋ

ਕਾਲ ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ ਜਿੱਤ ਤਨ ਪਈ ਹੈ ਨਾਨਕਾ ਸੇ ਤਨ ਹੋਵੇ ਸ਼ਾਦ ਗਿਆਨਾ ਗਲੀ ਢੂੰਡੀਏ ਕਥਨਾ ਕਰੜਾ ਸਾਰ ਕਰਮ ਲੈ ਤਾਂ ਪਾਈਏ ਹੋਰ ਹਿਕਮਤ ਹੁਕਮ ਖੁਆਰ ਪੌੜੀ ਨਦਰ ਕਰਹਿ ਜੇ ਆਪਣ ਤਾਂ ਨਦਰੀ ਸਤਿਗੁਰ ਪਾਇਆ ਜੀ ਬਹੁਤੀ ਜਨ ਪ੍ਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾ ਤੱਕੋ ਨਹੀਂ ਸਭ ਸੁਣਿਆ ਲੋਕ ਸੁਣਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚ ਹੋ ਆਪ ਗਵਾਇਆ ਜਿਨ ਸੱਚੋ ਸਤਿ ਬੁਝਾਇਆ ਸਤਿ ਬੁਝਾਇਆ ਸਤਿ ਬੁਝਾਇਆ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਬਖਿਆਤਾ। ਤਾਸ ਚਰਨ ਲੈ ਹਿਰਦੈ ਵਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ। ਗਾਵੈ ਗਾਵੈ ਗੁਣ ਗਾਵੈ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਤਰੇ। ਗਾਵੈ ਇੰਦਰਾਦ ਭਗਤ ਪ੍ਰਹਿਲਾਦਕ, ਆਤਮ ਰਸ ਜਿਨ ਜਾਣਿਓ, ਕਬ ਕਲ ਸੁ

ਆਵੈ ਜਮਦਗਨ ਪਰਸਾ ਰਾਮੇਸਰ ਕਰ ਕੁਠਾਰ ਰਗ ਤੇਜ ਹਰਿਓ ਉਦੋ ਉਕਰੂਰ ਬਿਦਰ ਗੁਣ ਗਾਵੈ ਸਰਬਾਤਮ ਜਿਨ ਜਾਣਿਓ ਕਬ ਕਲ ਸੋ ਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਗਾਵੈ ਜਮਦਗਾ ਗਾਵੈ ਜਨਕਾਦ ਜੁਗਤ ਜੁਗੇਸਰ ਅਪਰੰਪਰ ਗਾਵੈ ਜਨਕਾਦ ਜੁਗਤ ਜੁਗੇਸਰ ਹਰ ਰਸ ਪੂਰਨ ਸਰਬ ਕਲਾ ਗਾਵੈ ਸਨਕਾਦ ਸਾਸ ਦਾਤਿਕ ਮੁੰਜਨ ਗਾਵੈ ਅਚਲ ਚਲਾ ਗਾਵੈ ਗੁਣ ਤੋਮ ਅਟਲ ਮੰਡਲ ਵੇ ਭਗਤ ਪਾਏ ਰਸ ਜਾਣਿਓ ਕਬ ਕਲ ਸੋ ਜਸ ਗਾ

ਇੱਕ ਮਨ ਪੁਰਖ ਧਿਆਏ ਵਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚੰਨ ਹਿਰਦੇ ਬਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ।

ਸੱਚ ਸਭਾ ਦੀਵਾਨ ਸੱਚ ਸੱਚੇ ਪੈ ਤਰਿਓ ਸੱਚੇ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਵਰੇ ਕਾਇਨਾਤ ਰੋਸ਼ਨ ਚਿਰਾਗ ਵਾਰਗਾਏ ਨਾਇਤ ਸਾਹਿਬ ਕਮਾਲ ਸਾਹਿਬ ਜਮਾਲ ਸਾਹਿਬ ਬਰਕਤ ਸਾਹਿਬ ਅਜ਼ਮਤਾਂ ਦੇ ਮਾਲਕ ਬੇਅੰਤ ਭਗਤਾਂ ਦੀ ਟੇਕ ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਜੋ ਸਤਿਗੁਰਾਂ ਨੇ ਸਾਡੇ ਸਭਨਾਂ ਦੀ ਝੋਲੀ ਦੇ ਅੰਦਰ ਪਾਵਨ ਹੁਕਮ ਦੀ ਦਾਤ ਪਾਈ ਹੈ।

ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ ਜੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 713 ਅਤੇ 714 ਅੰਗ ਦੇ ਉੱਪਰ ਸਵਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬਖਸ਼ਿਸ਼ਾਂ ਦੇ ਨਾਲ ਸਾਨੂੰ ਨਿਵਾਜਨਾ ਕਰਦੇ ਨੇ। ਆਓ ਪਿਆਰ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਕੜ ਭਾਂਡੇ ਟਾਕਿਆ ਜਲਦੀ ਕਰੇ ਪੁਕਾਰ ਜਲ ਜਲ ਰੋਵੈ ਬੱਪੜੀ ਝੜ ਝੜ ਪਵਹਿ ਅੰਗਿਆ ਨਾਨਕ ਜਿਨ ਕਰਤੈ ਕਾਰਨ ਕੀਆ ਸੋ ਜਾਣੈ ਕਰਤਾਰ ਤੌੜੀ ਬਿਨ ਸਤਿਗੁਰ ਕਿਨ ਨਾ ਪਾਇ ਬਿਨ ਸਤਿਗੁਰ ਕਿਨ ਨਾ ਪਾਇਆ ਸਿਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ ਸੁਰ

sembla espaducada.

ਪਾਇ ਮੋਖ ਦੁਆ ਸੱਚ ਤਾਂ ਪ੍ਰਜਾਣੀਐ ਜਾਂ ਜੁਗਤ ਜਾਣੈ ਜੀਓ ਤਰਤ ਕਾਇਆ ਸਾਧਕੇ ਵਿੱਚ ਦੇ ਕਰਤਾ ਬੀਓ ਸੱਚ ਤਾਂ ਪ੍ਰਜਾਣੀਐ ਜਾਂ ਸਿੱਖ ਸਚੀਲੇ ਦਇਆ ਜਾਣੈ ਜੀ ਕੀ ਕਿਛ ਪੁੰਨ ਦਾਨ ਕਰੇ ਸੱਚ ਤਾਂ ਪ੍ਰਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ